0: ਆਲਰਾਈਟ, ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ। ਲੈ ਜਨਾਬ, ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ, ਸ਼ੁਕਰ ਹੈ,
0: ਸ਼ੁਕਰ ਹੈ, ਸ਼ੁਕਰ ਹੈ। ਕੁਛ ਬਾਂਟਨਾ ਹੈ ਅਬ ਆਪਨੇ।
1: ਮੈਂ ਬਿਸਮਾ ਬਾਤ ਕਰੀ ਲਾਹੌਰ ਸੇ।
0: ਕੈਸੀ ਹੈ ਬਿਸਮਾ, ਕਿਆ ਬਣਾ ਰਹੀ ਹੈ ਅੱਜ ਕਿਚਨ ਮੈਂ?
1: ਆਜ ਦੇਖੇ ਮੁਝੇ ਹੰਸੀ ਆ ਰਹੀ, ਬਤਾਤੇ ਆਜ ਮੈਂ ਫਿਰ ਮੁਝੇ ਮੇਰੇ ਜੋ ਹੈ ਨਾ ਤੋੜੀਆਂ ਆ ਗਈ ਮੇਰੇ ਹਿੱਸੇ ਮੇ,
0: ਫਿਰ ਸੇ
1: ਇਤਨਾ ਹੱਸ ਰਹੀ ਥੀ। ਹਾਂ ਫਿਰ ਸੇ,
0: ਪਿਛਲੀ ਵਾਰ, ਪਿਛਲੀ ਵਾਰ ਕੈਸੀ ਬਣੀ ਥੀ?
1: ਪਿਛਲੀ ਵਾਰ ਬਹੁਤ ਅੱਛੀ ਬਣੀ ਥੀ।
0: ਆਜ ਵੀ ਬਹੁਤ ਅੱਛੀ ਬਣੀ।
1: ਤੁਸੀਂ ਬਾਤੇ ਕੀ ਥੀ ਨਾ, ਮੂਡ ਅੱਛਾ ਹੋ ਗਿਆ ਤਾਂ ਤੁਹਾਡਾ ਮੂਡ ਅੱਛਾ ਹੋ ਤਾਂ ਫਿਰ ਆਪਕੋ ਪਤਾ ਹੈ
0: ਖਾਣਾ ਅੱਛਾ ਬਣਤਾ ਹੈ। ਅੱਛੇ ਮੂਡ ਮੇ ਖਾਣਾ ਬਹੁਤ ਅੱਛਾ ਬਣਤਾ ਹੈ, ਆਈ ਨੋ ਦੈਟ।
1: ਮੈਂ ਇਹ ਕਹਿਣਾ ਚਾਹ ਰਹੀ ਥੀ ਕਿ ਦੇਖੇ ਮਤਲਬ ਮੈਂ, ਮੁਝੇ ਸ਼ਰਮ ਆਤੀ ਹੈ, ਪਹਿਲੇ ਆਤੀ ਥੀ ਬਹੁਤ, ਅਬ ਮੈਂ ਨਹੀਂ ਸ਼ਰਮਾਤੀ ਕੁਛ, ਅਬ ਮੈਂ ਬੜੀ ਹੋ ਗਈ ਹੂੰ, ਮੈਂ ਚੋਰ ਹੋ ਗਈ
0: ਹੂੰ, ਬਹੁਤ ਜ਼ਰੂਰੀ ਹੈ।
1: ਮਤਲਬ ਨਾ ਦੇਖੋ, ਜਬ ਹਮ ਯਾਸੀਨ ਪੜ੍ਹਨੇ ਜਾਤੇ ਹੈ ਨਾ, ਕਹੀਂ ਵੀ ਮਿਲਾਦ ਹੋ, ਯਾਸੀਨ ਪੜ੍ਹਨੇ ਜਾਓ ਤੋ ਮੇਰੀ ਸਪੀਡ ਕਮ ਹੈ, ਠੀਕ ਹੈ, ਤੋ ਮੇਰੀ ਸਪੀਡ ਕਮ ਹੈ ਤੋ ਮੈਂ ਪੜ੍ਹ ਰਹੀ ਹੋਤੀ ਹੈ ਆਰਾਮ ਆਰਾਮ ਸੇ, ਤੋ ਕਹੀਂ ਵਹਾਂ ਪੇ ਲੜਕੀਆਂ ਹੋਤੀ ਹੈ, ਕੋਈ ਆਂਟੀਆਂ ਹੋਤੀ ਹੈ, ਵੋ ਕਹਤੀ ਹੈ ਅਭੀ ਬੇਟਾ ਆਪਣੀ ਏਕ ਹੀ ਯਾਸੀਨ ਪੜ੍ਹੀ ਹੈ, ਇਤਨੀ ਸਲੋਵੀ ਆਪ ਏਕ ਹੀ ਲੈ ਕੇ ਬੈਠੀ ਹੋਈ ਹੋ। ਮੈਨੇ ਕਹਾ ਹਾਂ ਮੇਰੀ ਸਪੀਡ ਕਮ ਹੈ ਔਰ ਮੁਝੇ ਆਪ ਪੜ੍ਹਨੇ ਦੇ, ਮੈਂ ਐਸੇ ਹੀ ਪੜ੍ਹਤੀ ਹੂੰ, ਤੋ ਵੋ ਐਸੇ ਦੇਖ ਰਹੀ ਹੋਤੀ ਹੈ ਔਰ ਇਸ ਤਰ੍ਹਾਂ ਸ਼ਰਮ ਦਿਲਾਤੀ ਹੈ, ਆਂਖੋਂ ਸੇ ਹੀ ਐਸੇ ਦੇਖਤੀ ਹੈ ਕਿ ਸ਼ਰਮ ਆਨਾ ਸ਼ੁਰੂ ਹੋ ਜਾਤੀ ਹੈ ਕਿ ਯਾਰ ਵੋ ਮੁਝੇ ਕੈਸੇ ਦੇਖ ਰਹੀ ਹੈ ਕਿ ਮੈਂ ਅਭੀ ਏਕ ਹੀ ਲੈ ਕੇ ਬੈਠੀ ਹੋਈ ਹੂੰ, ਫਿਰ ਮੈਂ ਆਪਣੀ ਤਰ੍ਹਾਂ ਸੇ ਸਪੀਡ ਟੇਸਟ ਕਰਨੇ ਕੀ ਕੋਸ਼ਿਸ਼ ਕਰਤੀ ਹੂੰ, ਫਿਰ ਮੁਝੇ ਵੋ ਕੁਰਾਨ ਵਾਲੀ ਜੋ ਹੈ ਵੋ ਟੀਚਰ ਯਾਦ ਆਤੀ ਹੈ ਕਿ ਬੇਟਾ ਯਹਾਂ ਪੇ ਰੁਕਨਾ ਹੈ, ਯਹਾਂ ਪੇ ਟੇਸਟ ਕਰਨਾ ਹੈ, ਔਰ ਫਿਰ ਮੈਂ ਕਹਤੀ ਕਿਆ ਕਰੋ ਮੈਂ ਕਰੂੰ ਤੋ ਕਰੂੰ ਕਿਆ, ਉੱਪਰ ਸੇ ਫਿਰ ਕੁਛ ਆਂਟੀਆਂ ਇਤਨੀ ਅੱਛੀ ਹੋਤੀ ਹੈ, ਇਤਨੀ ਨੇਕ ਹੋਤੀ ਹੈ, ਵੋ ਕਹਤੀ ਬੇਟਾ ਯਾਸੀਨ ਮੁਝੇ ਪਕੜਾਓ, ਕਹਾਂ ਪੇ ਹੋ ਆਪ, ਯਹਾਂ ਪੇ, ਚਲੋ ਯਹਾਂ ਸੇ ਮੈਂ ਪੜ੍ਹ ਦੇਤੀ, ਵੋ ਕਹਤੀ ਨਹੀਂ ਮੁਝੇ ਪੜ੍ਹਨੇ ਦੋ, ਕਮ ਸੇ ਕਮ ਏਕ ਤੋ ਪੜ੍ਹਨੇ ਦੋ, ਤੋ ਯੇ ਹਾਲ ਹੈ। ਔਰ ਦੂਸਰਾ ਫਿਰ ਨਾ ਅਗਰ ਕੋਈ ਸੱਚ ਬੋਲੇ ਨਾ, ਮਤਲਬ ਮੈਂ ਸੱਚ ਬਾਤ ਕਰ ਦੂੰ ਤੋ ਲੋਕ ਮੇਰੇ ਹੱਥ ਤੱਕ ਇਧਰ ਆਓ, ਤੋ ਮੈਂ ਜ਼ਰਾ ਵੀ ਸ਼ਰਮ ਨਹੀਂ ਆਈ, ਕੁਛ ਆਏ ਲੋਕ ਤੋ ਸਰ ਨੇ ਮਤਲਬ ਮੁਝੇ ਕਿਆ ਪਤਾ ਥਾ, ਮੁਝੇ ਯੇ ਕਹਿਣਾ ਕਿ ਸਰ ਨਹੀਂ ਹੈ, ਮੈਨੇ ਕਹਿ ਸਰ ਹੈ ਔਰ ਫ੍ਰੀ ਹੈ, ਬਿਲਕੁਲ ਸ਼ਰਮਾਨਾ ਨਹੀਂ ਚਾਹੀਏ, ਪਰ ਅੱਜ ਕੱਲ ਜੋ ਸੱਚ ਬੋਲਦੇ ਲੋਕ ਕਹਤੇ ਕਿ ਤੁਸੀਂ ਸ਼ਰਮ ਨਹੀਂ ਆਤੀ, ਤੁਸੀਂ ਸੱਚ ਬੋਲਤੀ ਹੋ, ਦੂਸਰਾ ਯੇ ਕਿ ਮਿਹਨਤ ਕਰਨੇ ਮੇ ਨਾ, ਮਿਹਨਤ ਮੇ ਅਜ਼ਮਤ ਹੈ, ਮਿਹਨਤ ਮੇ ਆਪ ਨਾ ਸ਼ਰਮਾਏ, ਮਾਂਗਤੇ ਵਕਤ ਆਪਕੋ ਸ਼ਰਮ ਆਨੀ ਚਾਹੀਏ, ਪਰ ਵੋ ਨਹੀਂ ਆਤੀ, ਔਰ ਮਿਹਨਤ ਕਰਤੇ ਵਕਤ ਕਈ ਲੋਕੋ ਕੋਈ ਸ਼ਰਮ ਆਤੀ ਹੈ, ਪਰ ਅੱਜ ਕੱਲ ਜੋ ਸੱਚ ਬੋਲਦੇ ਲੋਕ ਕਹਤੇ ਕਿ ਤੁਸੀਂ ਸ਼ਰਮ ਨਹੀਂ ਆਤੀ, ਤੁਸੀਂ ਸੱਚ ਬੋਲਤੀ ਹੋ, ਤੋ ਦੂਸਰਾ ਯੇ ਕਿ ਮਿਹਨਤ ਕਰਨੇ ਮੇ ਨਾ, ਮਿਹਨਤ ਮੇ ਅਜ਼ਮਤ ਹੈ, ਮਿਹਨਤ ਮੇ ਆਪ ਨਾ ਸ਼ਰਮਾਏ, ਮਾਂਗਤੇ

0: There's only one station that keeps you moving. Hot Wired Radio. Today's best music. U101.
1: You're listening to FM 101. Abale bale o shower shower.
2: ਜਦੋਂ ਵੀ ਨੂਰੀ ਨੱਥ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ 'ਚ ਇਸੇ ਤਰ੍ਹਾਂ ਭਗਦੜ ਵੱਜ ਜਾਂਦੀ
3: ਹੈ। ਮਾਮੂਲੀ ਕੈਦੀ ਦੀ ਇੰਨੀ ਦਸ਼

ਸਲਾਮ ਅਲੈਕੁਮ। ਪਾਕਿਸਤਾਨ ਦੇ ਲੋਟੇਸ਼ਨ ਤੋਂ ਤੁਹਾਡਾ ਆਪਣਾ ਮੇਜ਼ਬਾਨ, ਤੁਹਾਡਾ ਆਪਣਾ ਭਰਾ, ਤੁਹਾਡਾ ਆਪਣਾ ਸੱਜਣ, ਤੁਹਾਡਾ ਆਪਣਾ ਬੇਲੀ, ਤੁਹਾਡਾ ਆਪਣਾ ਮਿੱਤਰ ਵਸੀਮ ਅਹਿਮਦ ਤੁਹਾਡੀ ਖਿਦਮਤ 'ਚ ਹਾਜ਼ਰ। ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਪ੍ਰੋਗਰਾਮ ਸੱਜਣ ਬੇਲੀ ਦੇ ਵਿੱਚ ਮੇਰਾ ਬਹੁਤ ਬਹੁਤ ਮੁਹੱਬਤ ਭਰਿਆ, ਪਿਆਰ ਭਰਿਆ, ਸਲਾਮ ਕਬੂਲ ਕਰੋ। ਉਹ ਭਾਅ ਜੀ, ਦਿਲ ਦੇ ਵਿੱਚ ਮੁਹੱਬਤਾਂ ਹੀ ਮੁਹੱਬਤਾਂ, ਪਿਆਰ ਹੀ ਪਿਆਰ, ਅਤੇ ਤੁਹਾਡੀਆਂ ਮੁਹੱਬਤਾਂ ਦੇ ਨਾਲ ਅੱਲਾਹ ਤਾਲਾ ਦੀਆਂ ਰਹਿਮਦਾ ਹੀ ਰਹਿਮਦਾ। ਪਰ ਹੁਣ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅਤੇ ਜਨਾਬ ਅੱਜ ਦੇ ਦਿਨ ਤੁਹਾਡਾ ਮੇਰਾ ਸਾਥ ਹੁੰਦਾ ਪੰਜਾਬੀ ਦੇ ਸੁਪਰ ਹਿੱਟ ਪ੍ਰੋਗਰਾਮ ਜਿਹਦਾ ਨਾਂ ਹੈਗਾ ਜੀ ਸੱਜਣ ਬੇਲੀ। ਅਤੇ ਜਿੰਨੇ ਵੀ ਸੱਜਣ ਬੇਲੀ ਮਿੱਤਰ ਜਿਨ੍ਹਾਂ ਨੇ ਮੇਰੇ ਪ੍ਰੋਗਰਾਮ ਨੂੰ ਸੁਣਨਾ ਸ਼ੁਰੂ ਕੀਤਾ, ਹੁਣ ਉਹਨੇ ਰੇਡੀਓ ਨੂੰ ਸੈੱਟ ਨੂੰ ਟਿਊਨ ਇਨ ਕੀਤਾ, ਨਸਾਰਿਆਂ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਮੈਂ ਕਹਾਂਗਾ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਆਪਣੇ ਰੇਡੀਓ ਸੈੱਟ ਦੇ ਲਾਗੇ ਲਾਗੇ ਹੋ ਜਾਂਦੀ, ਅਤੇ ਸਾਡੇ ਰੇਡੀਓ ਸਟੇਸ਼ਨ ਦੇ ਵਿੱਚ ਮੂਹਰੇ ਮੂਹਰੇ ਹੋ ਜਾਓ ਸਾਡੇ, ਔਰ ਤੁਹਾਡੇ ਵਾਸਤੇ ਇੱਧਰ ਅਸੀਂ ਪੂਰੇ ਦੇ ਪੂਰੀ ਰੌਣਕ ਮੇਲਾ ਲਾ ਦਿੱਤਾ ਜੇ। ਆਹ ਮੂੜੇ ਵਿੱਚ ਆ ਗਏ ਨੇ ਇੱਥੇ, ਦਰੀਆਂ ਵਿਛ ਗਈਆਂ ਨੇ, ਉਹ ਇੱਧਰ ਫਲੇਲੇ ਲਾ ਲੈ ਨੇ ਅਤੇ ਫੁੱਲਾਂ ਦੇ ਬਾਗ ਸਜਾ ਲੈ ਨੇ, ਉਹਦੇ ਨਾਲ ਨਾਲ ਤੁਹਾਡੇ ਵਾਸਤੇ ਦੇਗਾਂ ਵੀ ਖੜਕਾ ਦਿੱਤੀਆਂ ਨੇ। ਉਹ ਖਾਲੀ ਦੇਗਾਂ ਨਹੀਂ ਖੜਕਾਈਆਂ, ਉਹ ਪੁਆਏ ਭਰੀਆਂ ਹੀ ਆ ਦੇਗਾਂ, ਐ ਮਤੰਜਲ ਅਤੇ ਆ ਜ਼ਰਦੇ ਅਤੇ ਆ ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ ਪਾਲਕ ਗੋਸ਼ਤ ਅਤੇ ਕਿਆ ਬਾਤ ਹੈ ਬੁਲਾ। ਤੁਹਾਡੇ ਵਾਸਤੇ ਜਨਾਬ ਡੇਰਾ ਸੱਜ ਗਿਆ, ਜਿੰਨੇ ਜਿੰਨਾ ਸੱਜਣਾ ਬੇਲੀਆਂ ਨੇ ਇਸ ਡੇਰੇ 'ਤੇ ਆਉਣਾ, ਜਿੰਨੇ ਕੁਝ ਖਾਣਾ ਪੀਣਾ ਉਹ ਸਾਡੇ ਪ੍ਰੋਗਰਾਮ 'ਚ ਆ ਕੇ, ਸਾਡੇ ਮੇਲੇ 'ਚ ਆ ਕੇ, ਸਾਡੇ ਸੱਜਣ ਬੇਲੀਆਂ ਦੇ ਨਾਲ ਮਿਲ ਜੁਲ ਕੇ ਖਾ ਪੀ ਸਕਦਾ ਸ਼ਹਿਜ਼ਾਦੇ। ਉਹ ਸਾਡੀ ਮਹਿਫਲ ਹੋਵੇ, ਉਹ ਮਹਿਫਲ ਲਾਰਸ਼ ਲੱਗੀ ਹੋਵੇ, ਉਹ ਅਤੇ ਉਹਦੇ ਖੜਾਕ ਨਾ ਹੋਣ, ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਮਨੋਂ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅਤੇ ਜਨਾਬ ਤੁਹਾਨੂੰ ਮੈਂ ਦੱਸਦਾ ਚੱਲਾਂ ਕਿ ਅਸੀਂ ਇਹ ਪ੍ਰੋਗਰਾਮ ਨੂੰ ਡੈਡੀਕੇਟ ਕਰਦੇ ਹਾਂ, ਸਭ ਤੋਂ ਪਹਿਲੇ ਕਿਤੇ ਨਾਵੇਂ ਕਰਦੇ ਹਾਂ, ਅਸੀਂ ਇਹ ਨਾਵੇਂ ਕਰਦੇ ਹਾਂ ਜਨਾਬ ਪਾਕਿਸਤਾਨ ਫਿਲਮ ਇੰਡਸਟਰੀ ਦੇ ਬੜਕਦੇ ਬਾਦਸ਼ਾਹ ਮਦਰ ਸ਼ਾਹ ਨੂੰ, ਉਹ ਮੱਡੀ ਮਾਰਾ ਅਤੇ ਪੁਚਾਲ ਲਿਆ ਦਵਾਂ, ਅਤੇ ਉਹਦੇ ਨਾਲ ਨਾਲ ਜਦੋਂ ਇਹ ਭੜਕ ਮਾਰਦੇ ਤਾਂ ਫਿਰ ਅਸੀਂ ਵੀ ਭੜਕਾ ਛੜਕਾ ਵੀ ਮਾਰਦੇ ਰਹਿੰਦੇ ਹਾਂ, ਅਸੀਂ ਡਾਇਲੋਗ ਵੀ ਸੁਣਾਉਂਦੇ ਹਾਂ, ਤੁਹਾਨੂੰ ਕਲਿੱਪ ਵੀ ਸੁਣਾਉਂਦੇ ਹਾਂ, ਪੁਰਾਣੇ ਪੁਰਾਣੇ ਫਿਲਮਾਂ ਦੇ ਸੋਹਣੇ ਸੋਹਣੇ ਜਿਹੇ ਕਲਿੱਪ, ਮਸ਼ਹੂਰ ਆਰਟਿਸਟਾਂ ਦੇ ਕਲਿੱਪ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਛੋਟੀਆਂ ਛੋਟੀਆਂ ਜਿਹੜੇ ਉਹਨਾਂ ਦੇ ਡਾਇਲੋਗ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ। ਉਹ ਯਕੀਨਨ ਤੁਸੀਂ ਇਹਨਾਂ ਚੀਜ਼ਾਂ ਨੂੰ ਸੁਣਨ ਵਾਸਤੇ ਹਮੇਸ਼ਾ ਬੇਤਾਬ ਰਹਿੰਦੇ ਜੇ, ਬੇਚੈਨ ਰਹਿੰਦੇ ਜੇ ਮੇਰੇ ਤਰ੍ਹਾਂ, ਉਹ ਹਰ ਵੇਲੇ ਦਿਲ ਕਰਦਾ, ਮੇਰਾ ਦਿਲ ਕਰਦਾ ਮੈਂ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ, ਅਤੇ ਉੱਡੀ ਉੱਡੀ ਜਾਵਾਂ, ਸਾਡਾ ਦਿਲ ਕਰਦਾ ਕਿ ਉੱਡੀ ਉੱਡੀ ਅਸੀਂ ਰੇਡੀਓ ਸਟੇਸ਼ਨ ਵੱਲ ਜਾਈਏ, ਅਤੇ ਤੁਹਾਡਾ ਦਿਲ ਕਰਦਾ ਕਿ ਉੱਡੀ ਉੱਡੀ ਅਸੀਂ ਰੇਡੀਓ ਨੂੰ ਸੁਣੀਏ, ਅਤੇ ਜਨਾਬ ਸਾਰੇ ਜਿੰਨੇ ਮਿਲ ਗਏ ਉਡਾਰੀਆਂ ਮਾਰਾਂਗੇ, ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਸੁਣੋ ਸੁਣੇ ਗਾਣੇ ਵੀ ਲਾਵਾਂਗੇ, ਆਪਾਂ ਸੱਦ ਬਹਾਰ ਗਾਣੇ ਜਿਹੜੇ ਨੇ ਸਾਡੇ ਪ੍ਰੋਗਰਾਮ 'ਚ ਲੱਭਦੇ ਨੇ, ਭਗਵਾਨ ਜਿੰਨਾ ਅਸ਼ਟਾ ਨੂੰ ਇਸ਼ਟਾ ਕਰ ਲਿਆ, ਅਤੇ ਠੀਕ ਹੈ ਜੇ ਨਹੀਂ ਕਿਸ਼ਤਾ ਤਾਂ ਸਾਡੇ ਪ੍ਰੋਗਰਾਮ ਨੂੰ ਸੁਣ ਕੇ ਤੁਹਾਨੂੰ ਹੋਰ ਜ਼ਿਆਦਾ ਭੁੱਖ ਲੱਗ ਜਾਣੀ ਹੈ, ਕਿਉਂਕਿ ਆਪਾਂ ਜਿਹੜਾ ਨਾ ਰੌਲਾ ਰੌਲਾ ਬੜਾ ਪਾਉਂਦੇ ਹਾਂ, ਅਤੇ ਜਦੋਂ ਰੌਲਾ ਰੌਲਾ ਬਹੁਤਾ ਪਾਈਏ ਨਾ, ਅਤੇ ਛਾਲਾ ਛੂਲਾ ਮਾਰੀਏ, ਭੰਗੜੇ ਛੰਗੜੇ ਪਾਈਏ, ਅਤੇ ਭੁੱਖ ਲੱਗ ਜਾਂਦੀ ਹੈ। ਕਿਆ ਬਾਤ ਹੈ ਜਨਾਬ, ਜਿਹਨੇ ਨਾ ਮਿਹਨਤ ਬਰਾਮਦ ਸੱਜਣ ਦੇ ਵੇਲੀ ਮੇਰੀਆਂ ਗੱਲਾਂ ਨੂੰ ਕਹਿੰਦੇ, ਜਿੰਨਾ ਤਰ੍ਹਾਂ ਮਿੱਠਾ ਮਿੱਠਾ ਜਿਹਾ ਵੀ ਬੋਲੋ, ਅਤੇ ਆਪਾਂ ਤੁਹਾਡੇ ਵਾਸਤੇ ਮਿੱਠਾ ਮਿੱਠਾ ਵੀ ਬੋਲ ਲੈਂਦੇ, ਐਡੀ ਕਿਹੜੀ ਗੱਲ ਹੈਗੀ ਹੈ, ਤੁਹਾਡਾ ਆਪਣਾ ਰੇਡੀਓ ਸਟੇਸ਼ਨ 'ਤੇ ਸਾਡਾ ਆਪਣਾ ਮੂੰਹ, ਪਿਆਰ ਦੇ ਮੁਹੱਬਤ ਦੀਆਂ ਗੱਲਾਂ ਦਿਲ 'ਚੋਂ ਨਿਕਲਦੀਆਂ, ਅਤੇ ਦਿਲ ਜਿਹੜਾ ਹਮੇਸ਼ਾ ਸਾਂਭ ਰੱਖਣਾ ਚਾਹੀਦਾ, ਦਿਲ ਦੇ ਵਿੱਚ ਹਮੇਸ਼ਾ ਮੁਹੱਬਤ ਰੱਖਣੀ ਚਾਹੀਦੀ ਹੈ, ਤੁਹਾਡੀਆਂ ਮੁਹੱਬਤਾਂ ਸਾਡੇ ਨਾਲ, ਸਾਡੀਆਂ ਮੁਹੱਬਤਾਂ ਸਾਡੇ ਨਾਲ, ਸਾਡੀਆਂ ਤੁਹਾਡੇ ਨਾਲ, ਅਤੇ ਸਾਡੀਆਂ ਦੁਆਵਾਂ ਤੁਹਾਡੇ ਵਾਸਤੇ ਹਮੇਸ਼ਾ, ਕਿ ਤੁਸੀਂ ਹਮੇਸ਼ਾ ਖੈਰ ਖਰੀਦ ਨਾਲ ਰਹੋ, ਖੈਰ ਖਰੀਦ ਨਾਲ ਆਪਣੀਆਂ ਮੰਜ਼ਿਲਾਂ ਵੱਲ ਅਪਡੋਗਰ ਸਫ਼ਰ ਕਰਦੇ ਪੈ ਜੇ, ਅਤੇ ਜੇ ਲਾਹੌਰ ਵੱਲ ਆਉਂਦੇ ਪੈ ਜੇ ਤਾਂ ਲਾਹੌਰ ਤੋਂ ਬਾਹਰ ਜਾਂਦੇ ਪੈ ਜੇ, ਕਿਸੇ ਵੀ ਮੁਲਕ ਦੇ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰਦੇ ਪੈ ਜੇ, ਸਾਡੀਆਂ ਬੇਸ਼ੁਮਾਰ ਦੁਆਵਾਂ ਤੁਹਾਡੇ ਨਾਲ, ਜੇ ਖੈਰ ਖਰੀਦ ਨਾਲ ਆਪਣੀਆਂ ਮੰਜ਼ਿਲਾਂ ਵੱਲ ਵੱਧਦੇ ਰਹੋ ਅਤੇ ਆਪਣੀਆਂ ਮੰਜ਼ਿਲਾਂ ਦੇ ਉੱਤੇ ਅਪੜ ਜਾਓ। ਲਓ ਜਨਾਬ, ਮੌਸਮ ਗਿਆ ਜੇ ਬਦਲ, ਅਤੇ ਹਾਲੀ ਵੀ ਗਰਮੀ ਜਿਹੜੀ ਹੈ ਨਾ, ਉਹਦੀ ਹਿੱਦਤ ਜਿਹੜੀ ਹੈ ਨਾ, ਮਤਲਬ ਉਹਦੀ ਤਪਸ਼, ਉਹਦੀ ਕਹੀਏ ਕਿ ਸੰਘਣਾਪਨ ਜਿਹੜਾ ਨਾ, ਸਾਨੂੰ ਹਾਲੇ ਵੀ ਮਹਿਸੂਸ ਹੁੰਦਾ ਪਿਆ, ਅਤੇ ਫਿਰ ਵੀ ਮਗਰ ਧੁੱਪਾਂ ਨੂੰ ਅਗਰ ਅਸੀਂ ਵੇਖਦੇ ਹਾਂ, ਤਾਂ ਧੁੱਪਾਂ ਸਾਨੂੰ ਦੱਸਦੀਆਂ ਨੇ ਕਿ ਜੀ ਮੌਸਮ ਬਦਲ ਗਿਆ। ਲਓ ਜਨਾਬ, ਸਤੰਬਰ ਵੀ ਲੰਘ ਗਿਆ, ਇੰਨੇ ਅਸੂ ਦਾ ਮਹੀਨਾ ਆ ਗਿਆ, ਅਤੇ ਅਸੂ ਅਤੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਕਿ ਕਾਫੀ ਸਾਰਾ ਮੌਸਮ ਚੇਂਜ ਹੋ ਜਾਂਦਾ, ਅਤੇ ਅਸੀਂ ਜਨਾਬ ਕੁਝ ਇਸ ਮਹੀਨੇ ਦੀ ਗੱਲਬਾਤ ਵੀ ਕਰਾਂਗੇ, ਅਤੇ ਇਹਦੇ ਨਾਲ ਨਾਲ ਮੌਸਮ ਦੀ ਗੱਲਬਾਤ ਵੀ ਕਰਾਂਗੇ, ਅਤੇ ਆਪਣੇ ਆਪ ਦੀ ਅਹਤਿਆਤ ਦੀ ਗੱਲਬਾਤ ਵੀ ਕਰਾਂਗੇ। ਮਗਰ ਸਭ ਤੋਂ ਪਹਿਲੀ ਗੱਲ ਇਹ ਆ ਕਿ ਟ੍ਰੈਫਿਕ ਦੇ ਕਾਨੂੰਨ ਦੇ ਉੱਤੇ ਅਮਲ ਕਰਨਾ, ਔਰ ਜਿੰਨੇ ਟ੍ਰੈਫਿਕ ਦੇ ਕਾਨੂੰਨ 'ਤੇ ਅਮਲ ਨਾ ਕੀਤਾ ਨਾ, ਔਰ ਮੇਰਾ ਪ੍ਰੋਗਰਾਮ ਹੋਵੇ ਨਾ ਸੁਣੇ ਕੋਈ ਗੱਲ ਨਹੀਂ, ਮਗਰ ਟ੍ਰੈਫਿਕ ਦੇ ਕਾਨੂੰਨ ਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੈਗਾ। ਉਹ ਭਵਾਨ ਅਸੀਂ ਇੱਕ ਵਾਰੀ ਤੁਹਾਨੂੰ ਸਮਝਾ ਦਿੰਦੇ ਹੁੰਦੇ ਹਾਂ, ਸਮਝਿਆ ਕਰੋ, ਔਰ ਜਿਹੜਾ ਮੇਰੀ ਗੱਲ ਨਹੀਂ ਸਮਝਦਾ ਉਹਨੂੰ ਪੁਲਿਸ ਸਮਝਾ ਦਿੰਦੀ ਹੈ। ਤੁਹਾਨੂੰ ਪਤਾ ਨਾ, ਪੁਲਿਸ ਖੜੀ ਹੁੰਦੀ ਟ੍ਰੈਫਿਕ ਪੁਲਿਸ ਸੜਕਾਂ ਦੇ ਉੱਤੇ, ਉਹ ਤੋਂ ਅਗਰ ਤੁਸੀਂ ਟ੍ਰੈਫਿਕ ਦੇ ਕਾਨੂੰਨ ਨਹੀਂ ਨਾ ਮੰਨੋਗੇ, ਉਹ ਪੁਲਿਸ ਤੁਹਾਨੂੰ ਫੜ ਲੈਗੀ, ਉਹ ਚਲਾਨ ਕਰ ਦੇਗੀ, ਉਹ ਉਸੇ ਵੇਲੇ ਜਮ੍ਹਾਂ ਕਰਾਉਣਾ ਪਏਗਾ। ਮਤਲਬ ਮੈਂ ਡਰਾ ਨਹੀਂ ਆਇਆ ਤੁਹਾਨੂੰ, ਮੈਂ ਤੁਹਾਨੂੰ ਸਿਰਫ ਸਮਝਾ ਰਿਹਾ।
ਤੇ ਆਪਾਂ ਜਿਹੜੇ ਤੁਹਾਡੇ ਵਾਸਤੇ ਸੁਣਿਆ ਸੁਣੀਆਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ, ਉਹਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਬਚਪਨ ਦੀਆਂ ਗੱਲਾਂ ਬਾਤਾਂ ਅਸੀਂ ਹਰ ਵਾਰੀ ਕਰਦੇ ਹਾਂ, ਅੱਜ ਵੀ ਅਸੀਂ ਬਚਪਨ ਦੀਆਂ ਗੱਲਾਂ ਬਾਤਾਂ ਕਰਾਂਗੇ। ਉਹਨਾਂ ਗੱਲਾਂ ਬਾਤਾਂ ਦੇ ਵਿੱਚ ਇਹ ਹੈ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਬਚਪਨ ਵਿੱਚ ਸਾਨੂੰ ਆਮ ਸੁਣਨ ਵਾਸਤੇ ਮਿਲਦੀਆਂ ਸੀ, ਹੁਣ ਨਹੀਂ ਮਿਲਦੀਆਂ। ਆਮ ਵੇਖਣ ਵਾਸਤੇ ਮਿਲਦੀਆਂ ਸੀ, ਹੁਣ ਨਹੀਂ ਮਿਲਦੀਆਂ। ਆਮ ਸਾਨੂੰ ਲੱਭਦੀਆਂ ਸੀ, ਹੁਣ ਨਹੀਂ ਲੱਭਦੀਆਂ। ਜਦੋਂ ਕਿ ਖਾਤਾ ਆਉਂਦੇ ਸੀ, ਅਸੀਂ ਡਾਕੀਏ ਨੂੰ ਵੇਚਦੇ ਸਾਂ, ਡਾਕੀਏ ਨੂੰ ਉਡੀਕਦੇ ਸਾਂ, ਡਾਕੀਏ ਕੋਲ ਇੱਕ ਥੇਲਾ ਵੀ ਹੁੰਦਾ ਸੀ। ਔਰ ਸਭ ਤੋਂ ਮਜ਼ੇਦਾਰ ਗੱਲ ਉਦੋਂ ਹੁੰਦੀ ਸੀ ਜਦੋਂ ਡਾਕੀਆ ਕੋਈ ਮਨੀ ਆਰਡਰ ਲੈ ਕੇ ਆਉਂਦਾ ਸੀ। ਕਿਆ ਬਾਤ ਹੈ ਜਨਾਬ, ਮਨੀ ਆਰਡਰ ਆਇਆ, ਪੂਰੇ ਮੁਹੱਲੇ 'ਚ ਰੋਲਾ ਪੈ ਜਾਂਦਾ, ਉਹ ਮਨੀ ਆਰਡਰ ਆਇਆ ਹੀ, ਉਹ ਪੈਸੇ ਆਏ ਨੇ, ਪੈਸੇ, ਉਹ ਪੈਸੇ ਆਏ ਨੇ। ਅਤੇ ਜਨਾਬ ਮਨੀ ਆਰਡਰ ਦਾ ਬੜਾ ਮਜ਼ਾ ਆਉਂਦਾ ਸੀ। ਅਤੇ ਈਦ ਕਾਰਡ ਜਦੋਂ ਆਉਂਦੇ ਸੀ ਉਦੋਂ ਤਾਂ ਕਿਆ ਬਾਤ, ਲੁੱਡੀਆਂ ਮਾਣਦੇ ਜਿਲ ਕਰਦੇ ਸੀ, ਲੁੱਡੀਆਂ ਪਾਓ ਲੁੱਡੀਆਂ। ਈਦ ਕਾਰਡ ਆ ਗਿਆ, ਖਾਲਾ ਜੀ ਦਾ ਈਦ ਕਾਰਡ ਆ ਗਿਆ, ਮਾਮਾ ਜੀ ਦਾ ਈਦ ਕਾਰਡ ਆ ਗਿਆ, ਚਾਚਾ ਜੀ ਦਾ ਈਦ ਕਾਰਡ ਆ ਗਿਆ, ਠੀਕ ਨਾ, ਤਾਇਆ ਜੀ ਦਾ ਈਦ ਕਾਰਡ ਆ ਗਿਆ। ਅਤੇ ਨਿਆਣ ਉਸ ਤੋਂ ਬਾਅਦ ਟੈਲੀਫੋਨ ਕਰਨ ਵਾਸਤੇ ਦੂਸਰੇ ਘਰਾਂ 'ਚ ਜਾ ਕੇ ਕਹਿਣਾ ਪੈਂਦਾ ਸੀ, ਮਾਜੀ, ਖਾਲਾ ਜੀ। ਉਸ ਜ਼ਮਾਨੇ 'ਚ ਆਂਟੀ ਘੱਟ ਚੱਲਦਾ ਸੀ, ਖਾਲਾ ਜੀ ਬਹੁਤਾ ਚੱਲਦਾ ਸੀ। ਖਾਲਾ ਜੀ, ਮਾਸੀ ਜੀ, ਮੇਰਾ ਨਾ ਟੈਲੀਫੋਨ ਆਉਣਾ ਬੜੀ ਦੂਰੋਂ, ਅਤੇ ਨਾ ਤੁਸੀਂ ਨਾ ਮੈਨੂੰ ਬੁਲਾ ਲੈਣਾ। ਅਤੇ ਜਨਾਬ ਉਹ ਲੈਂਡ ਲਾਈਨ ਹੁੰਦੀ ਸੀ, ਮਤਲਬ ਤਾਰਾਂ ਵਾਲਾ ਟੈਲੀਫੋਨ ਹੁੰਦਾ ਸੀ, ਅਤੇ ਉਹਦੇ 'ਤੇ ਫਿਰ ਲੋਕ ਫਿਰ ਉਹ ਜਾਂਦੇ ਸੀ ਅਤੇ ਸੁਣਦੇ ਸੀ। ਅਤੇ ਉਸ ਤੋਂ ਬਾਅਦ ਉਹ ਜਿਹੜੇ ਲੋਕ ਬੜੇ ਅੱਛੇ ਹੁੰਦੇ ਸੀ, ਉਹ ਬੁਲਾ ਵੀ ਲੈਂਦੇ ਸੀ ਕਿ ਤੁਹਾਡਾ ਟੈਲੀਫੋਨ ਆ ਗਿਆ, ਉਹਨੂੰ ਕਹਿੰਦੇ ਜਰਾ ਤੁਸੀਂ ਹੋਲਡ ਕਰੋ। ਮਗਰ ਉਹਦੇ 'ਚ ਇੱਕ ਹੋਰ ਚੀਜ਼ ਹੁੰਦੀ ਸੀ ਕਿ ਮੇਰੇ ਖਾਲਾ ਜੀ ਹੁੰਦੇ ਸੀ, ਉਹ ਜਦੋਂ ਬੁਲਾਉਂਦੇ ਸੀ ਨਾ, ਅਤੇ ਨਾਲ ਜਦੋਂ ਮੈਨੂੰ ਮੇਰਾ ਫੋਨ ਆਉਂਦਾ ਸੀ ਨਾ, ਅਤੇ ਮੇਰੇ ਸਾਹਮਣੇ ਬਹਿ ਕੇ ਮੇਰੀਆਂ ਸਾਰੀਆਂ ਗੱਲਾਂ ਵੀ ਨਾਲ ਸੁਣਦੇ ਸੀ। ਪਤਾ ਤਾਂ ਲੱਗੇ ਨਾ ਕੀ ਗੱਲਾਂ ਕਰਦਾ ਏ, ਕੀ ਗੱਲਾਂ ਕਰਦਾ ਏ। ਮੈਨੂੰ ਝਾਕਾ ਪੈਂਦਾ ਪੁੱਛਦਾ, ਇਹ ਕਾਕਾ ਏ ਕਿ ਕਾਕੀ ਏ, ਠੀਕ ਹੈ ਨਾ। ਇਹ ਮੁੰਡੇ ਵੀ ਟੈਡੀ ਹੋ ਗਏ ਨੇ, ਕੁੜੀਆਂ ਵੀ ਟੈਡੀ ਹੋ ਗਈਆਂ ਨੇ। ਅਤੇ ਜਨਾਬ ਉਹ ਸਾਹਮਣੇ ਬਹਿ ਕੇ ਗੱਲਾਂ ਵੀ ਸੁਣਦੇ ਹੁੰਦੇ ਸੀ, ਮਗਰ ਕੋਈ ਗੱਲ ਨਹੀਂ, ਗੱਲਾਂ ਕੋਈਆਂ ਉਹਲੀਆਂ ਗੱਲਾਂ ਨਹੀਂ ਸੀ ਹੁੰਦੀਆਂ, ਸਾਰੀਆਂ ਮਿਲੀਆਂ ਜੁਲੀਆਂ ਗੱਲਾਂ ਹੁੰਦੀਆਂ ਸੀ। ਉਸ ਤੋਂ ਬਾਅਦ ਮੁਹੱਲੇ ਦੀਆਂ ਬੈਠਕਾਂ ਹੁੰਦੀਆਂ ਸੀ, ਉੱਥੇ ਇਕੱਠੇ ਹੋਣਾ ਲੋਕਾਂ ਨੇ, ਗਲੀਆਂ ਵਿੱਚ ਖੇਡਣੇ, ਪੀਠੂ ਗਰਮ ਖੇਡਣੇ, ਔਰ ਗੁੱਲੀ ਡੰਡਾ ਖੇਡਣਾ, ਉਸ ਤੋਂ ਬਾਅਦ ਬੰਟੇ ਖੇਡਣੇ। ਖੈਰ ਗੱਲਾਂ ਬਾਤਾਂ ਅਸੀਂ ਢੇਰ ਸਾਰੀਆਂ ਕਰਨੀਆਂ ਨੇ, ਔਰ ਉਹਦੇ ਨਾਲ ਨਾਲ ਬਚਪਨ ਦੀਆਂ ਸਭ ਤੋਂ ਸੋਹਣੀਆਂ ਜਿਹੜੀਆਂ ਗੱਲਾਂ ਨੇ। ਕਿਹੜੀ ਗੱਲ ਤੁਹਾਨੂੰ ਯਾਦ ਆਉਂਦੀ ਹੈ ਕਿ ਤੁਸੀਂ ਬੇਤਾਬ ਹੋ ਜਾਂਦੇ ਜੇ, ਕਹਿੰਦੇ ਜੇ ਮੇਰਾ ਦਿਲ ਕਰਦਾ ਔਰ ਮੈਂ ਵਾਪਸ ਉਸੇ ਜ਼ਮਾਨੇ 'ਚ ਚਲਾ ਜਾਵਾਂ, ਪਰ ਮੈਂ ਜਾ ਨਹੀਂ ਸਕਦਾ। ਠੀਕ ਹੋ ਗਿਆ ਜੀ। ਇਹਦੇ ਨਾਲ ਨਾਲ ਅਸੀਂ ਮਹਿਮਾਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ, ਕਿ ਜਿਹੜੇ ਅਚਾਨਕ ਇੱਕੋ ਵਾਰੀ ਸਾਡੇ ਵਰਗੇ ਦਿਲ ਐਵੇਂ ਬੈਠੇ ਬੈਠੇ ਦਿਲ ਕਰ ਪਿਆ, ਅੱਜ ਚਾਚਾ ਜੀ ਦੇ ਘਰ ਚਲੀਏ, ਅਤੇ ਜਨਾਬ ਇੱਕਦਮ ਮੁੱਠੇ 'ਤੇ ਬਗੈਰ ਦੱਸਿਓ ਬਗੈਰ ਤਲਾਹ ਦਿੱਤੇ ਹੋ। ਹੁਣ ਤਾਂ ਖੈਰ ਮੋਬਾਈਲ ਆ ਗਿਆ ਨਾ, ਹਰ ਬੰਦਾ ਕੋਲ ਕਹਿੰਦਾ ਤੁਸੀਂ ਫੋਨ ਹੀ ਕਰ ਦੇਣਾ ਸੀ। ਉਸ ਜ਼ਮਾਨੇ 'ਚ ਫੋਨ ਨਹੀਂ ਸੀ ਹੁੰਦਾ, ਪੁਰਾਣੇ ਜ਼ਮਾਨੇ 'ਚ ਫੋਨ ਨਹੀਂ ਸੀ ਹੁੰਦਾ, ਲੋਕ ਸਿੱਧੇ ਜਾ ਕੇ ਟੱਕ ਟੱਕ ਟੱਕ ਟੱਕ ਦਰਵਾਜ਼ਾ ਖੜਕਾਉਂਦੇ ਸੀ, ਉਹ ਕੌਣ ਆ, ਉਹ ਕੌਣ ਦਰਵਾਜ਼ਾ ਬਣਦਾ ਪਿਆ, ਕਿਉਂਕਿ ਉਹ ਚਾਚਾ ਜੀ ਤੁਸੀਂ ਆਏ, ਨਾਲ ਹੀ ਜਪੀਆਂ, ਨਾਲ ਹੀ ਰੌਣਕਾਂ ਲੱਗ ਗਈਆਂ ਪੂਰੇ ਘਰ ਦੇ ਵਿੱਚ। ਅਤੇ ਅਚਾਨਕ ਕੋਈ ਪ੍ਰਾਹੁਣਾ ਆ ਜਾਂਦਾ ਸੀ, ਉਦੋਂ ਤੁਸੀਂ ਕੀ ਕਰਦੇ ਸੀ, ਅਤੇ ਹੁਣ ਕੀ ਅਗਰ ਪ੍ਰਾਹੁਣਾ ਆ ਜਾਂਦਾ, ਅਤੇ ਹੁਣ ਤੁਸੀਂ ਕੀ ਕਰਦੇ ਜੇ। ਅਤੇ ਪੰਜਾਬੀ ਖਾਣ ਪੀਣ ਦੇ 'ਚ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਜਮ੍ਹਾਂ ਹੋ ਜਾਂਦੀਆਂ ਸੀ, ਗਰਮਾ ਗਰਮ ਚਾਵਾਂ ਹੁੰਦੀਆਂ ਸੀ, ਪਕੌੜੇ ਹੁੰਦੇ ਸੀ, ਮਕਈ ਦੇ ਦਾਣੇ ਹੁੰਦੇ ਸੀ, ਭੁੰਨੇ ਹੋਏ ਚਨੇ ਹੁੰਦੇ ਸੀ, ਅਤੇ ਜਿਹੜੀ ਮਾਸੀ ਸੀ ਜਿਹੜੀ ਅੰਗੀਠੀ ਦੇ 'ਚ ਬਹਿ ਕੇ, ਚੌਂਕ ਦੇ 'ਚ ਬਹਿ ਕੇ, ਇੱਕ ਪੱਠੀ ਦੇ 'ਚ, ਅੰਗੀਠੀ ਕਹਿ ਰਹੇ ਹਾਂ, ਪੱਠੀ ਦੇ 'ਚ ਬਹਿ ਕੇ ਉਹ ਦਾਣੇ ਭੁੰਨਦੀ ਹੁੰਦੀ ਸੀ। ਅਤੇ ਉਸ ਤੋਂ ਬਾਅਦ ਉਹ ਦਾਣੇ ਲੈਣ ਵਾਸਤੇ ਬੱਚੇ ਸ਼ਾਮ ਨੂੰ ਉੱਥੇ ਜਮ੍ਹਾਂ ਹੋ ਜਾਂਦੇ ਸੀ, ਅਤੇ ਨਾਲ ਹੀ ਤੰਦੂਰ ਵੀ ਹੁੰਦਾ ਸੀ, ਅਤੇ ਉਹਦੇ 'ਤੇ ਚਨੇ ਮਿਲਦੇ ਹੁੰਦੇ ਸੀ, ਛੋਲੇ, ਉਹਨੂੰ ਕਹਿੰਦੇ ਸੀ ਆਬੂ ਚਨੇ ਜਾਂ ਆਬੂ ਛੋਲੇ, ਉਹ ਵੀ ਲੰਬੇ ਪੈਂਦੇ ਸੀ, ਆਬੂ ਮਕਈ। ਅਤੇ ਜਨਾਬ ਵੀ ਤੁਸੀਂ ਦੱਸਣਾ ਕਿ ਆਬੂ ਮਕਈ ਕੀ ਹੁੰਦੀ ਹੈ, ਅਤੇ ਕੌਣ ਖਾਂਦਾ ਸੀ, ਕਿਵੇਂ ਆਉਂਦੇ ਸੀ। ਲੈ ਗੱਲਾਂ ਢੇਰ ਸਾਰੀਆਂ ਸ਼ੁਰੂ ਹੀ ਆਪਾਂ ਕਰ ਲਈਆਂ ਹੈਗੀਆਂ, ਅਤੇ ਗੱਲਾਂ ਬਾਤਾਂ ਦੇ ਨਾਲ ਨਾਲ ਕੋਈ ਹਾਸਾ ਖੇਡਾਂ ਵੀ ਕਰਨਾ ਹੈਗਾ, ਹਾਸਾ ਖੇਡੇ ਨਾਲ ਨਾਲ ਗਾਣੇ ਵੀ ਲਾਉਣੇ ਹੈਗੇ ਆ। ਅਤੇ ਜਿਹਨੇ ਜਿਹਨਾਂ ਲੋਕਾਂ ਨੇ ਹੁਣੇ ਨੇ ਬਰਬਲ ਹੈ ਪਾਕਿਸਤਾਨ ਟਿਊਸ਼ਨ ਕੀਤਾ ਹੋਏਗਾ, ਦੀਦੀ ਗੁਰਾਜ ਮੈਂ ਕਿੰਨਾ ਰੁਚੀ ਯਾਰ, ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਗਾਣੇ ਮੇਰੇ ਕੋਲ ਮੌਜੂਦ ਹੈਗੇ ਆ, ਅਤੇ ਆਪਾਂ ਤੁਹਾਡੇ ਵਾਸਤੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਆਉਣੀਆਂ, ਤੁਹਾਡੀਆਂ ਸੋਹਣੀਆਂ ਗੱਲਾਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਪ੍ਰੋਗਰਾਮ 'ਚ ਅਗਰ ਤੁਸੀਂ ਸ਼ਾਮਿਲ ਨਾ ਹੋ ਤਾਂ ਮੇਰੇ ਫਿਰ ਮੈਂ ਤੁਹਾਡੇ ਨਾਲ ਹੋ ਜਾਣਾ ਰੇਂਜ, ਅਤੇ ਜੇ ਮੈਂ ਰੇਂਜ ਹੋ ਜਾਵਾਂ ਨਾ ਤਾਂ ਮੈਂ ਬੜਾ ਗੁੱਸੇ 'ਚ ਆ ਜਾਂਦਾ ਜਦੋਂ ਮੈਂ ਰੇਂਜ ਹੋ ਜਾਂਦਾ। ਇਸ ਵਾਰ ਤਾਂ ਕਹਿੰਦੇ ਮੈਨੂੰ ਰਿੰਜ ਨਾ ਕਰਨਾ, ਤਾਂ ਮੈਨੂੰ ਤੁਸੀਂ ਅਗਰ ਮਨਾ ਕੇ ਰੱਖਣਾ ਨਾ, ਰਿੰਜ ਮਤਲਬ ਨਾਰਾਜ਼ ਨਾ ਕਰਨਾ, ਅਤੇ ਜੇ ਤੁਸੀਂ ਮੈਨੂੰ ਮਨਾ ਕੇ ਰੱਖਣਾ ਨਾ, ਮੇਰੇ ਨਾਲ ਸੁਲਾ ਸਫਾਈ ਰੱਖਣੀ ਹੈ, ਤਾਂ ਮੇਰੇ ਪ੍ਰੋਗਰਾਮ ਦੇ ਫੇਸਬੁੱਕ ਦੇ ਉੱਤੇ ਤੁਹਾਡੇ ਢੇਰ ਸਾਰੇ ਮੈਸੇਜ ਆਉਣੇ ਚਾਹੀਦੇ ਨੇ। ਅਤੇ ਫੇਸਬੁੱਕ ਦਾ ਪਤਾ ਹੈਗਾ ਜੀ, www.facebook.com/FM1Lahore। ਅੱਛਾ, ਲਾਹੌਰ ਐਸਾ ਨਾ ਕਿ ਜਿਵੇਂ ਗੱਡੀਆਂ ਚੱਲਦੀਆਂ ਪਈਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ, ਰੇਲਵੇ ਸਟੇਸ਼ਨ ਤੋਂ ਕਹਿੰਦੇ ਲਾਹੌਰ ਲਾਹੌਰ ਲਾਹੌਰ ਲਾਹੌਰ। ਦੁਬਾਰਾ ਦੱਸਦਾ www.facebook.com/FM1Lahore। ਔਰ ਇਹਦੇ ਨਾਲ ਨਾਲ ਤੁਸੀਂ ਸਾਨੂੰ SMS ਵੀ ਕਰ ਸਕਦੇ ਜੇ। SMS ਕਰਨ ਦਾ ਤਰੀਕਾ ਬੜਾ ਆਸਾਨ, 101L ਲਿਖੋ, ਸਪੇਸ ਦਿਓ, ਆਪਣਾ ਨਾਂ ਪੈਗਾਮ ਲਿਖ ਕੇ, ਅਤੇ ਘੱਲ ਦਿਓ ਉਹਨੂੰ 4471 ਦੇ ਉੱਤੇ, 4471 ਦੇ ਉੱਤੇ 101L ਲਿਖੋ, ਸਪੇਸ ਦਿਓ, ਆਪਣਾ ਨਾਂ ਪੈਗਾਮ ਲਿਖੋ, ਅਤੇ ਘੱਲ ਦਿਓ 4471 ਦੇ ਉੱਤੇ। ਅਤੇ ਜਨਾਬ ਸਾਡੇ ਪੈਗਾਮ ਜਦੋਂ ਮੇਰੇ ਪ੍ਰੋਗਰਾਮ 'ਚ ਅੱਪੜਦੇ ਹੈਗੇ, ਵੀ ਯਕੀਨ ਕਰ ਮੈਨੂੰ ਇੰਝ ਲੱਗਦੇ ਆ ਫੁੱਲਾਂ ਦੀਆਂ ਬੋਰੀਆਂ।
ਫੁੱਲਾਂ ਦੀਆਂ ਬੋਰੀਆਂ ਮੇਰੇ ਪ੍ਰੋਗਰਾਮ 'ਚ ਅੱਪੜ ਗਈਆਂ, ਤੁਹਾਡੇ ਪੈਗਾਮਾਂ ਦਾ ਮੈਨੂੰ ਸ਼ਿੱਦਤ ਦੇ ਨਾਲ ਇੰਤਜ਼ਾਰ ਰਹਿੰਦਾ। ਬੜਾ ਬੜਾ ਬੜਾ ਗਾੜਾ ਬੜਾ ਬੜਾ ਪੱਕਾ ਅਤੇ ਬੜਾ ਕੀ ਕਹਾਂਗਾ, ਮੈਨੂੰ ਲਫ਼ਜ਼ ਨਹੀਂ ਦੇਣ ਚਾਹੁੰਦਾ ਪਿਆ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨਾ ਇੰਤਜ਼ਾਰ ਹੁੰਦਾ ਤੁਹਾਡੇ ਮੈਂ ਜਿਹੜੇ ਪੈਗਾਮ ਨੇ ਮੇਰੇ ਤੱਕ ਪੜਨਗੇ, ਬੜਾ ਦਿਲ ਖੁਸ਼ ਹੋਏਗਾ। ਔਫਿਰ ਕਾਲ ਵਾਸਤੇ ਸਾਡਾ ਟੈਲੀਫੋਨ ਨੰਬਰ ਇਸ ਵੇਲੇ, ਔਫਿਰ ਕਾਲ ਤੁਸੀਂ ਕਰੋਗੇ 04-2-104-0001 ਦੇ ਉੱਤੇ, ਯਾਨੀ 0042-111-0001, ਉਹਦੇ ਨਾਲ ਨਾਲ ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਵੀ ਇਸੇ ਟੈਲੀਫੋਨ ਨੰਬਰ 'ਤੇ ਕਰਨਾ। ਔਰ ਇੰਨਾ ਪੈਰਾਂ ਦੀ ਮਿੱਟੀ ਨਾ ਛੱਡੀ, ਔਰ ਮੈਂ ਹੁਣੇ ਘਰੋਂ ਗੰਡਾਸਾ ਲੈ ਕੇ ਆਇਆ, ਪਾਗਲ ਦਾ ਪੁੱਤਰ ਹੈ ਜਿਹੜਾ ਮੈਰਾਂ ਦੀ ਮਿੱਟੀ ਛੱਡ ਕੇ, ਮਤਲਬ ਪੈਰਾਂ ਦੀ ਮਿੱਟੀ ਨਹੀਂ ਛੱਡੇਗਾ ਤਾਂ ਖਲੋਤਾ ਰਹੇਗਾ ਤੇਰੇ ਗੰਡਾਸੇ ਲਿਆ ਦੇ ਵਿੱਚ, ਤਾਂ ਕਿ ਤੂੰ ਆ ਕੇ ਉਹਨੂੰ ਕੱਢ ਕੇ ਮਾਰੇ, ਗੰਡਾਸਾ ਕੱਢ ਮਾਰੇ ਉਸੇ ਵੇਲੇ ਚਲਾ ਜਾਏਗਾ ਭਾਜੀ ਤੇਰੀ ਭੜਕ ਰਿਹਾ ਗਈ ਹੈ, ਐਵੇਂ ਹੀ ਭਾਜੀ ਐਵੇਂ ਹੀ ਉਹ ਭਗਵਾਨ ਜੀ ਐਵੇਂ ਹੀ ਇਸ ਤਰ੍ਹਾਂ ਦੀਆਂ ਭੜਕਾਂ ਨਹੀਂ ਚੱਲਦੀਆਂ ਹੁੰਦੀਆਂ, ਭੜਕਾਂ ਚੱਲਣਗੀਆਂ ਮੁਹੰਮਦ ਸ਼ਹਿਜ਼ਾਦੇ ਜੀ ਸਾਨੂੰ ਕਾਲ ਆਈਏ, ਤੂੰ ਗੁਡੋਲੀ ਤੋਂ ਹੱਥ ਚੁੱਕ ਲੈ ਜਗੀਰਦਾਰਾ, ਉਹ ਜਿੰਨਾ ਭੈਣਾਂ ਦੇ ਬਣਾ ਦਿੰਦਾ ਉਹਨਾਂ ਦੇ ਡੋਲੇ ਨੂੰ ਕੋਈ ਹੱਥ ਨਹੀਂ ਲਾ ਸਕਦਾ। ਓਕੇ ਜੀ, ਮੁਹੰਮਦ ਸ਼ਹਿਜ਼ਾਦ ਦੀ ਕਾਲ ਸਭ ਤੋਂ ਪਹਿਲੇ ਪਹੁੰਚੀ, ਉਸਤਾਦ ਜੀਰਾ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਇਹਨਾਂ ਦੋਵਾਂ ਦਾ ਸਲਾਮ ਪਹੁੰਚੇ ਅਤੇ ਪ੍ਰੋਗਰਾਮ ਦੇ ਵਿੱਚ ਜਨਾਬ ਅੱਜ ਸਾਡੇ ਪ੍ਰੋਗਰਾਮ ਦੀ ਫਰਮਾਇਸ਼ ਕੀਤੀ ਹੈ ਨਈ ਮੰਜੂਮ ਨੇ ਸਮਨਾਵਤ ਲਾਹੌਰ ਤੋਂ, ਇਹਨਾਂ ਨੇ ਕਿਹਾ ਜੀ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਧਮਾਲ ਕਦੀ ਨਹੀਂ ਲੱਗੀ, ਬੜੀ ਦੇਰ ਹੋ ਗਈ ਧਮਾਲ ਲੱਗੀ ਹੈ, ਧਮਾਲਾ ਮੈਂ ਲਾਉਣਾ ਹੁੰਦਾ, ਐਡੀ ਕਿਹੜੀ ਗੱਲ ਹੈਗੀ ਹੈ, ਉਹ ਕਹਿੰਦੇ ਜਨਾਬ ਧਮਾਲ ਲਾ ਦਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅਤੇ ਜਨਾਬ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਅਸੀਂ ਕਰਾਂਗੇ ਐਸ ਓਨ ਜੀ ਧਮਾਲ ਤੋਂ, ਔਰ ਉਹਦੇ ਨਾਲ ਵਾਪਸ ਆਵਾਂਗੇ, ਫਿਰ ਤੁਹਾਡੇ ਪੈਗਾਮ ਵੀ ਪ੍ਰੋਗਰਾਮ ਸ਼ਾਮਿਲ ਕਰਾਂਗੇ, ਗੱਲਾਂ ਬਾਤਾਂ ਹੋਰ ਕਰਾਂਗੇ, ਕੁਝ ਬਚਪਨ ਦੀਆਂ ਗੱਲਾਂ ਬਾਤਾਂ ਕਰਾਂਗੇ, ਕੁਝ ਜਵਾਨੀ ਦੀਆਂ ਗੱਲਾਂ ਬਾਤਾਂ ਕਰਾਂਗੇ, ਕੁਝ ਹੀਰੋ ਹੀਰੋਇਨ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਹੈਗੀਆਂ। ਹੈਦਾਂ ਹੈਦਾਂ ਚੰਗਾ ਲੱਗਦਾ ਹੈਗਾ ਕਿ ਉਹ ਤਾਂ ਚੰਗਾ ਲੱਗਦਾ ਹੈਗਾ, ਕਿਤੇ ਜਦੋਂ ਹੀਰੋ ਹੀਰੋਇਨ ਦੀਆਂ ਹੀਰ ਰੱਜ ਦੀਆਂ ਗੱਲਾਂ ਬਾਤਾਂ ਕਰਦੇ ਹੈਗੇ ਨਾ, ਮੇਰਾ ਦਿਲ ਬੜਾ ਖੁਸ਼ ਹੋ ਜਾਂਦਾ, ਮੇਰਾ ਬੜਾ ਦਿਲ ਰੋਮਾਂਟਿਕ ਹੋ ਜਾਂਦਾ, ਰੋਮਾਂਟਿਕ ਹਾਏ ਹਾਏ ਹਾਏ ਹਾਏ, ਕਹਿੰਦੇ ਜੀ ਮੇਰਾ ਦਿਲ ਕਰਦਾ ਕਿ ਮੈਂ ਨਾ ਰੋਮਾਂਟਿਕ ਰੋਮਾਂਟਿਕ ਗੱਲਾਂ ਕਰਦਾ, ਅਤੇ ਲੈ ਜਾਣਾ ਫਿਰ ਰੋਮਾਂਟਿਕ ਰੋਮਾਂਟਿਕ ਡਾਇਲੋਗ ਵੀ ਤੁਹਾਨੂੰ ਸੁਣਾ ਦੇਵਾਂਗੇ, ਕੋਸ਼ਿਸ਼ ਕਰਾਂਗੇ, ਮਗਰ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਧੜੱਲੇ ਵਾਲੇ ਡਾਇਲੋਗ ਹੁੰਦੇ ਨੇ, ਅਤੇ ਜਦੋਂ ਧੜੱਲੇ ਵਾਲੇ ਡਾਇਲੋਗ ਹੁੰਦੇ ਨੇ ਤਾਂ ਫਿਰ ਦਿਲ ਜਿਹੜਾ ਨਾ ਉਹ ਦੁਆਵਾਂ ਵੀ ਮੰਗਦਾ ਕਿ ਅੱਲਾ ਕਰੇ ਕਿ ਇਹ ਗੱਲ ਸਿਰਫ ਡਾਇਲੋਗਾਂ ਤੱਕ ਹੀ ਰਹੇ, ਅਸੀਂ ਇੱਕ ਦੂਸਰੇ ਦੀ ਖੈਰ ਮੰਗਦੇ ਰਹੀਏ ਅਤੇ ਇੱਕ ਦੂਸਰੇ ਵਾਸਤੇ ਦੁਆਵਾਂ ਕਰਦੇ ਰਹੀਏ ਕਿ ਸਭ ਦੀ ਖੈਰ ਹੋਵੇ, ਕੁੱਲ ਦਾ ਭਲਾ ਹੋਵੇ ਅਤੇ ਕੁੱਲ ਦੀ ਖੈਰ ਹੋਵੇ।

0: सखी लाल कलंदर
1: मलकू स्टूडियो सीजन वन
0: जनाब मेरा ख्याल है प्रोग्राम गर्मी आ गई है और गर्मी आ गई है तेजी आ गई है तेजी आ गई है क्या बात है जनाब साढ़े सुनने वाले साढ़े लागे लागे मूरे मूरे हो गए ने जनाब मशहजाद ने किया कि जी कोई सोना जहा गाना साडे नावे भी लाना तो उस्ताद जीरे के नावे भी ला देना तो बिल्कुल जनाब ला देंगे तो इन्होंने करमदाद भी मौजूद है उन्होंने नाल होर इन्होंने सज्जन बेली अनीब ड्राइवर से सारे इन्होंने सलाम कर लिया तो अनिला जी ने भी सलाम कर लिया तो क्या बात है जनाब अगर सारे लोग एक दूसरे को सलाम ना कलन तो यकीन करो ऐ वाला जट जड़ा ना जट वसीम वैशी उंज देर नहीं चलता बिल्कुल भी अच्छा जनाब बड़े बड़े लोग वेखे ने बड़े बड़े गल गलां बातें करने वाले लोग वेखे ने कुछ लोग तो बड़े गपोड़े ही होंगे ने गपोड़ो होंगे ने गप से गप गप से गप छड़ते जाते हैं ठीक है ना उस तो बाद जनाब जो उन्होंने कभी वाह पै जाए ना तो उदो फिर पता लगता कि जनाब ये तो सिर्फ एवं हवा ची गला करते पैसे इन्हों के वास्ते कुछ नहीं है कुछ लोग इस तरह से भी होंगे ने तो कुछ लोग जोड़े होंगे ने गल गल दते गल गल दते गल की एवं गप मार दी ए गल की एवं रोंद मार दिता हूँ तुम दसो अज के प्रोग्राम सा टॉपिक है जोड़े लोग रोंद मारते हैं उन्हों का की हल की करना चाहिए किस तरह फड़ के चंकी तरह घसुन वट के बिल्कुल सुधीर वाला घसुन मर रोक लो मेरे खेत आके मेन तंग कर दे तो जनाब कुछ इस तरह के लोग होंगे ने जोड़े ना हर वेले गल गल दते गल गल दते रोंद मारते हैं तो गल गल दते ना वो कभी मुकलते हैं कभी इदा हो गया कभी इदा हो गया मैं इंज तो नहीं किया तू तो इंज किया हूँ इंज किया नहीं नहीं मैं इंज नहीं मैं तो उंज किया तू इंज नहीं किया तू इस तरह किया मैं इस तरह नहीं किया तू इस तरह किया अच्छा तो कई बार दसा कि होंगे कि इन गलों के लड़ाई शुरू हो जाती है तो जो लड़ाई शुरू होती है तो लड़ाई चंगी गल थोड़ी है अच्छा कुछ लोग असं वेखे महल के मुंडे खड़े होंगे एवं एवं गरीबान खोले है ना पतला पतला बिल्कुल तिड़ियर बिल्कुल ना कोई जान ना कोई रंग कला तूत मूह ने किया अपना बगैर धोते हो ठीक है ना तो पतली पतली मचती है तीली हरी पेंट पा के ना तो वो खड़ा खड़ा बटन खोल के अद्धे अद्धे बटन खोल के छेड़ दे तो बदमाश बनया फिर लो कर लो गल बंदा तू नंगे गो इतों ओ भाजी मेरा रस्ते है मैं जा रहा शरीफ आदमी मैं अपने घर जा रहा भाजी और तू यी तकनीक किस तरह की होए वो बंदा पूछे यार मैं तकनीक ही और तू मेरे वाल वेख के हसदा किस तरह कहते भाई ना मेरी तो तकनीक बिल्कुल ठीक हैगी है तो मेरा मूँह ही हसरा था मैं जो जो बंदा भी मैं मिलता है मैं यो ही वेख के कहते तू हसद रहना और तू मेरे वाल वेख के जान के हसया अच्छा वो फिर दसा कि होंगे कि वो ना जान बुझ के खेंदे ने लड़ाई करना चाहते हैं किसी तरीके ना असी महल के गली के उस तो बाद बेचारे वेखन बर्दाश्त नहीं करता तो असी अपना रो पा के रही है कि असी बड़े बदमाश बड़े बड़े साढ़े को बड़े असी बड़े खराब किस्म के बड़े खतरनाक किस्म के लोग हाँ तो जनाब जो कोई मेरे वर्गा कोई शरीफ आदमी बेचारे किसी को रोक लेंदे फिर तुम कहते कहते भाई जान दो मेहरबानी है भला होवे भान भला होवे और तू भी भला भला कर लगा तो रख के मूँह तो रैपड़ करा दी तो जाके बजा खंबे तो फिर सारी की सारी निकली भाजन तुम जाओ भाजन भाजन बड़ी मेहरबानी भाजन थोड़ा दही डिग पे है दही भी फड़ लो दही वाला लफाफा वह दही वाला लफाफा फड़ लवो अगे तो इतने खड़ा होना देखिए अच्छा मुड़ के और ऐसे गैप होंगे ने ऐसे गैप होंगे ने तो इस वास्ते दसा की है कि यहोजे लोगों को डरन की जरूरत नहीं बल्कि यहोजे लोगों को आप भी फेंटी लाने की जरूरत नहीं बल्कि पुलिस को फोन करना चाहिए कि सू तंग करते हैं आते जाते लोगों को तंग करते हैं इन्हों का कुछ सद्देबाप करो अगर उस तो पहले महल के कोई व्डा है कोई बजुर्ग है जो जिन्हें गल मनी जाती है उन्होंने शिकायत लानी चाहिए है इन्हें जो लोग ने ना ये मुआशरे का नासूर ने और मुख्तलिफ लोगों मुख्तलिफ किस्म के जराइम पेशा लोगों के नाल इन्हें तलगात बन जाते हैं बल्कि खुद भी जराइम पेशा बन जाते हैं और बल्कि होंगे जनाब जो भी गल लगो ना जान नहीं दिता ये गल गलो जो ना गल नहीं जान दिता यकीन करो मैं अपना जाती ਵਾਕਿਆ ਸੁਣਾਉਣਾ ਕਿ ਮੈਂ ਆਪਣੇ ਕਿਸੇ ਕੰਮ ਵਾਸਤੇ ਨਾ ਕਿਸੇ ਦਫ਼ਤਰ 'ਚ ਜਾਂਦਾ ਸਾਂ ਅਤੇ ਉੱਥੇ ਉਹ ਬੰਦਾ ਅਕਸਰ ਉਹ ਵੀ ਆਇਆ ਹੁੰਦਾ ਸੀ ਕਿ ਪਬਲਿਕ ਡੀਲਿੰਗ ਵਾਲਾ ਦਫ਼ਤਰ ਸੀ ਅਤੇ ਉੱਥੇ ਅਕਸਰ ਉਹਦੇ ਨਾਲ ਮੁਲਾਕਾਤ ਹੋ ਜਾਣੀ। ਯਕੀਨ ਕਰੋ ਉਹਦੇ ਕੋਲ ਜਾਣ ਛੁਡਾਉਣੀ ਮੁਸ਼ਕਿਲ ਹੋਈ, ਇੱਕ ਗੱਲ ਦੂਸਰੀ ਗੱਲ ਤੋਂ ਦੂਸਰੀ ਤੋਂ ਤੀਸਰੀ ਤੋਂ ਚੌਥੀ ਗੱਲ, ਚੌਥੀ ਤੋਂ ਪੰਜਵੀਂ ਗੱਲ ਕਰਦੇ ਕਰਦੇ ਕਰਦੇ ਕਰਦੇ ਉਹਨੇ ਕੋਈ ਤਕਰੀਬਨ 15-20 ਮਿੰਟ ਅੱਧਾ ਘੰਟਾ ਘੰਟਾ ਲੈ ਲੈਣਾ, ਉਹਨੂੰ ਮੈਂ ਦੂਰੋਂ ਵੇਖਣਾ ਅਤੇ ਦੂਰੋਂ ਵੇਖ ਕੇ ਦੌੜ ਲਾ ਦੇਣੀ, ਲੈ ਵੀ ਆ ਬੰਦਾ ਤੁਰੀ ਜਾਂਦੇ ਇਹਨੇ ਸਾਨੂੰ ਜਾਣ ਨਹੀਂ ਜੇ ਦੇਣਾ ਅਤੇ ਸਾਡਾ ਜਿਹੜਾ ਬੌਸ ਹੈ ਦਫ਼ਤਰ 'ਚ ਸਾਡਾ ਇੰਤਜ਼ਾਰ ਕਰਦਾ ਪਿਆ ਸਾਨੂੰ ਝਿੜਕਾ ਮਾਰੇਗਾ। ਇਸ ਵਾਸਤੇ ਨਾ ਬੰਦਾ ਗੱਲ ਉਨੀ ਕੀ ਕਰ ਲਵੇ, ਕਿੰਨੀ ਜਿੰਨੀ ਕੁ ਮੈਂ ਕਰ ਲਈ, ਉਹ ਮੈਂ ਬੜੀ ਲੰਮੀ ਗੱਲ ਕੀਤੀ ਜੇ ਹੁਣ ਤੁਸੀਂ ਮੇਰੇ ਕੋਲੋਂ ਚਾਰ ਚਾਰ ਵਾਸਤੇ ਰੇਡੀਓ ਨਾਲ ਬੰਦ ਕਰ ਦੇਣਾ, ਸੁਣਦੇ ਰਹੋ ਵਰਵਰ ਐਫ ਏ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਵੇਲਾ ਇੱਕ ਵਾਰੀ ਫਿਰ ਇੱਕ ਵਾਰ ਜੀ ਹੋ ਗਏ 34 ਮਿੰਟ, ਅਤੇ ਜਨਾਬ ਵੇ ਮੈਂ ਆਏ ਹਾਏ ਹਾਏ ਹਾਏ, ਕੁਝ ਲੋਕ ਸਾਡੇ ਦਿਲ ਦੇ ਬੜੇ ਨੇੜੇ, ਕੁਝ ਲੋਕ ਸਾਡੇ ਉਂਝ ਬੜੇ ਬੜੇ ਕਰੀਬ, ਅਸੀਂ ਕਿਸੇ ਜਗ੍ਹਾ 'ਤੇ ਰਹਿੰਦੇ ਹਾਂ ਉੱਥੇ ਸਾਡੇ ਕੋਲ ਕੋਲ ਰਹਿੰਦੇ ਨੇ, ਅਸੀਂ ਅਕਸਰ ਮਿਲਣ ਜਾਂਦੇ ਹਾਂ, ਉਹ ਸਾਨੂੰ ਮਿਲਣ ਆਉਂਦੇ ਨੇ, ਕੁਝ ਲੋਕ ਜਿਹੜੇ ਹੁੰਦੇ ਨੇ ਜਿਹਨਾਂ ਨੂੰ ਅਸੀਂ ਹਮੇਸ਼ਾ ਤਰਸਦੇ ਰਹਿੰਦੇ ਹਾਂ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਨੂੰ ਵੇਖਣ ਵਾਸਤੇ, ਅਤੇ ਕੁਝ ਲੋਕ ਐਡੇ ਸਾਡੇ ਦਿਲ ਦੇ ਕਰੀਬ ਹੁੰਦੇ ਨੇ, ਅਸੀਂ ਇੰਨਾ ਉਹਨਾਂ ਨਾਲ ਪਿਆਰ ਕਰਦੇ ਹਾਂ ਕਿ ਜਦੋਂ ਕਦੇ ਉਹ ਸਾਡੇ ਤੋਂ ਦੂਰ ਹੋਣ ਨਾ ਤਾਂ ਸਾਡਾ ਦਿਲ ਘਟਣਾ ਸ਼ੁਰੂ ਹੋ ਜਾਂਦਾ। ਅੱਛਾ, ਪੁਰਾਣੇ ਜ਼ਮਾਨੇ ਜਿਹੜੀਆਂ ਔਰਤਾਂ ਹੁੰਦੀਆਂ ਸੀ ਨਾ ਜਦੋਂ ਫਿਲਮ ਵੇਖਣ ਜਾਂਦੇ ਨੇ, ਮੁਹੰਮਦ ਅਲੀ ਜ਼ੇਬਾ ਦੀ ਫਿਲਮ, ਅਤੇ ਉਹਨਾਂ ਨੇ ਬੁਰਖੇ ਪਾਏ ਹੁੰਦੇ ਸੀ, ਬੁਰਖੇ ਪਾ ਕੇ ਅਤੇ ਫਿਲਮ ਵੇਖਣ ਵਾਸਤੇ ਨਾ ਔਰਤਾਂ ਦੀ ਇਲਾਦਾ ਗੈਲਰੀ ਹੁੰਦੀ ਸੀ, ਉਹਦੇ 'ਚ ਬਹਿ ਕੇ ਨਾ ਅਤੇ ਔਰਤਾਂ ਆਪਣੇ ਬਾਕਸ 'ਚ ਬਹਿ ਕੇ ਫਿਲਮਾਂ ਦੇਖ ਰਹੀਆਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਹੁੰਦੇ ਸੀ, ਨਾਲ ਪਰੌਂਠੇ ਵੀ ਹੁੰਦੇ ਸੀ, ਪਰੌਂਠਿਆਂ ਦੇ ਵਿੱਚ ਉਹਨਾਂ ਨੇ ਆਪਣਾ ਕਬਾਬ ਵੀ ਰੱਖੇ ਹੁੰਦੇ ਸੀ, ਕੋਈ ਖਾਣ ਪੀਣ ਵਾਲੀਆਂ ਸਾਲਨ ਵੀ ਰੱਖਿਆ ਹੁੰਦਾ ਸੀ, ਆਲੂ ਗੋਭੀ ਅਤੇ ਆਲੂ ਬਤੋਂ ਪਕਾ ਕੇ ਉਹਨਾਂ ਨੇ ਪੌਣੀਆਂ 'ਚ ਬੱਲ ਕੇ ਰੱਖੇ ਹੁੰਦੇ ਸੀ ਪੂਰੇ ਬਾਕਸ ਦੇ ਵਿੱਚ, ਨਾ ਉਹ ਲੱਗਦਾ ਸੀ ਜਿਵੇਂ ਬੱਚਿਆਂ ਨੂੰ ਅੱਧੀ ਛੁੱਟੀ ਹੋਈ ਹੈ ਅਤੇ ਸਾਰੇ ਨੇ ਆਪਣੇ ਆਪਣੇ ਬੈਗਾਂ ਦੇ ਵਿੱਚੋਂ ਨਾ ਸਾਲਨ ਰੋਟੀ ਕੱਢ ਲਈ ਹੈ ਖਾਣ ਵਾਸਤੇ ਨਾ, ਅਤੇ ਜਨਾਬ ਔਰਤਾਂ ਉਹ ਖਾ ਪੀ ਵੀ ਰਹੀਆਂ ਨੇ ਨਾਲ, ਅਤੇ ਉਸ ਤੋਂ ਬਾਅਦ ਜਦੋਂ ਮੁਹੰਮਦ ਅਲੀ ਦੀ ਜ਼ੇਬਾ ਦੇ ਜਿਹੜੇ ਜਜ਼ਬਾਤੀ ਡਾਇਲੋਗ ਸਕਰੀਨ ਦੇ ਉੱਤੇ ਆਏ ਨੇ ਨਾ,
2: ਤੁਹਾਡੀਆਂ ਵਾਲੋ ਜੱਜ ਸਾਹਿਬ ਸੀਮਾ ਸੇ ਮੇਰੀ ਸ਼ਾਦੀ ਹੋ ਰਹੀ ਸੀ, ਉਹਨੇ ਮੁੰਜੇ ਸ਼ਬੋ ਸੇ ਮੇਰੀ ਸ਼ਾਦੀ ਨਹੀਂ ਉਹਨਾਂ ਦੀ, ਸ਼ਬੋ ਤੁਮ ਬਤਾਓ ਹਮਾਰੀ ਸ਼ਾਦੀ ਕਿਉਂ ਨਹੀਂ ਹੋਈ। ਔਰਤਾਂ ਰੋ ਰੋ ਕੇ
0: ਪੂਰੇ ਦੁਪੱਟੇ ਦੇ ਪੂਰੇ ਬੁਰਖੇ ਦੇ ਨਕਾਬ ਭਰੇ ਨੇ, ਅਤੇ ਉਸ ਤੋਂ ਬਾਅਦ ਕੁਝ ਔਰਤਾਂ ਨੇ ਕੋਰਾ ਮੀਨ ਦੀ ਸ਼ੀਸ਼ੇ ਰੱਖੀ, ਪਰ ਉਸ ਜ਼ਮਾਨੇ 'ਚ ਇੱਕ ਦਵਾਈ ਹੁੰਦੀ ਸੀ ਉਹਨੂੰ ਕੋਰਾ ਮੀਨ ਕਹਿੰਦੇ ਸੀ, ਪਤਾ ਨਹੀਂ ਕੀ ਉਹ ਕਹਿੰਦੇ ਸੀ, ਉਹ ਕਤਰੇ ਪਾ ਕੇ ਨਾ ਅਤੇ ਹਾਏ ਮੇਰਾ ਦਿਲ ਘਟਦਾ ਪਿਆ, ਇਹ ਜਜ਼ਬਾਤੀ ਡਾਇਲੋਗ ਮੈਂ ਵੇਖੇ ਨੇ, ਮੇਰਾ ਦਿਲ ਘਬਰਾ ਗਿਆ, ਹਾਏ ਮੇਰੇ ਮੈਨੂੰ ਕੁਝ ਹੋ ਗਿਆ, ਮੈਨੂੰ ਇਹ ਦਵਾਈ ਪਿਆ ਦਿਓ। ਲਓ ਜਨਾਬ ਫਿਲਮ ਵੇਖਣ ਗਏ ਸੀ ਕਿ ਦਵਾਈਆਂ ਲੈ ਕੇ, ਖੈਰ ਸਾਦਾ ਲੋਕ ਸਾਦੇ ਜ਼ਮਾਨੇ, ਬੜਾ ਮਜ਼ਾ ਆਉਂਦਾ ਸੀ ਉਹਨਾਂ ਜ਼ਮਾਨਿਆਂ ਦੇ ਲੋਕਾਂ ਨੂੰ, ਔਰ ਇਹ ਗੱਲਾਂ ਮੈਂ ਵੇਖਦਾ ਰਹਿੰਦਾ, ਮੈਨੂੰ ਪਤਾ ਚੱਲਦਾ ਰਹਿੰਦਾ, ਔਰ ਮੈਂ ਤੁਹਾਡੀ ਖੋਜ ਗੁਜ਼ਾਰ ਕਰਦਾ ਰਹਿੰਦਾ। ਅਤੇ ਜਨਾਬ ਇਹ ਗੱਲ ਤਾਂ ਮੰਨੀ ਪਰਵਾਨੀ ਹੈ ਕਿ ਪੁਰਾਣੀਆਂ ਫਿਲਮਾਂ ਦੇ ਪੁਰਾਣੇ ਜ਼ਮਾਨੇ 'ਚ ਔਰਤਾਂ ਜਦੋਂ ਜਾਂਦੇ ਸੀ ਉਹ ਰੋ ਰੋ ਕੇ ਫਿਲਮ ਦੇ ਜਿਹੜੇ ਡਾਇਲੋਗ ਜਜ਼ਬਾਤੀ ਮੰਜ਼ਰ ਹੁੰਦੇ ਸੀ ਉਹਨਾਂ ਨੂੰ ਵੇਖ ਵੇਖ ਕੇ ਬੜਾ ਰੋਂਦੀਆਂ ਅਤੇ ਪਰੇਸ਼ਾਨ ਹੋ ਜਾਂਦੀਆਂ ਸੀ। ਖੈਰ ਹੁਣ ਤਾਂ ਜ਼ਮਾਨੇ ਬਦਲ ਗਏ ਨੇ, ਹੁਣ ਫਿਲਮਾਂ ਵੀ ਹੋਰ ਤਰ੍ਹਾਂ ਦੀਆਂ ਨੇ ਹੋ ਗਈਆਂ ਨੇ, ਅਤੇ ਲੋਕ ਵੀ ਹੋਰ ਤਰ੍ਹਾਂ ਦੇ ਹੋ ਗਏ ਨੇ, ਕਿਉਂ ਸ਼ਹਿਜ਼ਾਦੇ ਮੁਹੰਮਦ ਸ਼ਹਿਜ਼ਾਦ ਠੀਕ ਹੈ ਜੀਰਾ ਜੀ, ਸਹੀ ਗੱਲ ਕੀਤੀ ਹੈ ਕਿ ਨਹੀਂ ਕੀਤੀ? ਕੋਈ ਗੱਲ ਨਹੀਂ ਜਨਾਬ, ਇਕੱਲੇ ਚਾਹਵਾਂ ਵੀ ਜੇ ਸਾਨੂੰ ਤੁਸੀਂ ਕਿਹੜੀ ਸਲਾਹ ਮਾਰਨੀ ਆ, ਅਤੇ ਕੋਈ ਗੱਲ ਨਹੀਂ ਜਨਾਬ, ਚਾਹਵਾਂ ਵੀ ਇਹਨਾਂ ਨੇ ਲੋਕਾਂ ਨੂੰ ਵੀ ਅਸੀਂ ਕਹਾਂਗੇ ਜੀ ਆਇਆਂ ਨੂੰ, ਅਤੇ ਕੁਝ ਲੋਕ ਜਿਹੜੇ ਨੇ ਉਹ ਬਿਲਕੁਲ ਵੀ ਜੁਦਾਈ ਨਹੀਂ ਜੇ ਸਹਿਣ ਨੂੰ ਤਿਆਰ ਹੁੰਦੇ, ਕਹਿੰਦੇ ਜਨਾਬ ਮੈਂ ਜ਼ਰਾ ਵੀ ਜੁਦਾਈ ਨਹੀਂ ਸਹਿਣੀ ਤੇਰੀ ਤੋਂ ਬਗੈਰ ਮੈਂ ਇੱਕ ਪਲ ਵੀ ਨਹੀਂ ਜੇ ਰਹਿਣਾ, ਆਹੋ ਇੱਦਾਂ ਹੀ ਹਾਂ ਇੱਦਾਂ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਨੋਮਨ ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਆਪਣਾ ਭਰਾ ਤੁਹਾਡਾ ਵੀਰ ਤੁਹਾਡੇ ਨਾਲ ਵਸੀਮ ਮੈਂ ਤੁਹਾਡਾ ਮੌਜੂਦ ਹਾਂ ਵੇਲਾ 10:43 ਹੋ ਗਏ ਨੇ ਅਤੇ ਜਨਾਬ ਮੁਹੰਮਦ ਸ਼ਹਿਜ਼ਾਦ ਸਾਡੇ ਪ੍ਰੋਗਰਾਮ 'ਚ ਆਇਆ ਕਹਿੰਦੇ ਨੇ ਗਾਣਾ ਲਾ ਦੇ ਜੋਗੀ ਦੁਆਰੇ ਤੇਰੇ ਕੰਨ ਵਿੱਚ ਵਾਹ ਕੇ ਮੁੰਦਰਾਂ ਜੋਗੀ ਆਇਆ ਕਿਆ ਬਾਤ ਹੈ ਜਨਾਬ ਮੁਹੰਮਦ ਸ਼ਹਿਜ਼ਾਦ ਨੇ ਕੰਨ 'ਚ ਮੁੰਦਰਾਂ ਪਾ ਲਈਆਂ ਜੋਗੀ ਬਣ ਕੇ ਤੁਰਿਆ ਫਿਰਦਾ ਔਰ ਬੜਾ ਵੱਡਾ ਜੀ ਇਹਦੇ ਕੋਲ ਲੱਕੜੀ ਦਾ ਵੱਡਾ ਸਾਰਾ ਡੰਡਾ ਵੀ ਇਹਦੇ ਕੋਲ ਹੈਗਾ ਇਹ ਜੋਗੀ ਨੂੰ ਜਿਹੜਾ ਵੀ ਕੋਈ ਛੇੜਦਾ ਕਹਿੰਦੇ ਜੋਗੀ ਦੇ ਪਿੱਛੇ ਜੋਗੀ ਸੋਟਾ ਲੈ ਕੇ ਪਿੱਛੇ ਪੈ ਜਾਂਦਾ ਠੀਕ ਹੈ ਨਾ ਜੋਗੀ ਹੈਦਾ ਹੀ ਹੈ ਨਾ ਅਤੇ ਜਨਾਬ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਮੁਹੰਮਦ ਸ਼ਹਿਜ਼ਾਦ ਨੇ ਕਿਹਾ ਜੀ ਗਾਣਾ ਪ੍ਰੋਗਰਾਮ ਬੜਾ ਚੰਗਾ ਬੜਾ ਵਧੀਆ ਗਾਣਾ ਲਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਸਾਡੇ ਡਰ ਸਾਡੇ ਬੜੇ ਪਿਆਰੇ ਕਾਲਰ ਹੈਗੇ ਨੇ ਬੜੇ ਪਿਆਰੇ ਭਰਾ ਹੈਗੇ ਨੇ ਸਾਡੇ ਡਰ ਦੀ ਕਾਲ ਸਾਡੇ ਤੱਕ ਕੱਪੜੀ ਉਹਨਾਂ ਨੇ ਕਿਹਾ ਜੀ ਕਿ ਜਨਾਬ ਤੁਹਾਡੀ ਗੱਲਾਂ ਸੁਣ ਕੇ ਨਾ ਮੈਨੂੰ ਬੜਾ ਮਜ਼ਾ ਆ ਰਿਹਾ ਅਤੇ ਤੁਹਾਡੇ ਜਿਹੜੇ ਲਫ਼ਜ਼ਾਂ ਦੇ ਜਿਹੜਾ ਚੁਣਾਵ ਤੁਸੀਂ ਕਰਦੇ ਪੈ ਜਾਣਾ ਉਹ ਬੜੀ ਬਾਤ ਹੈ ਕਿਆ ਬਾਤ ਹੈ ਸਾਡੇ ਡਰ ਤੁਹਾਡੀ ਵਜ੍ਹਾ ਤੋਂ ਤੁਹਾਡੇ ਪਿਆਰ ਦੀ ਵਜ੍ਹਾ ਤੋਂ ਸਾਰੇ ਲਿਸਨਰਸ ਦੇ ਪਿਆਰ ਦੀ ਵਜ੍ਹਾ ਤੋਂ ਇਹ ਸਾਰੇ ਲਫ਼ਜ਼ ਆਉਂਦੇ ਨੇ ਵਰਨਾ ਕਿੱਥੇ ਆਉਂਦੇ ਨੇ ਕਿੱਥੇ ਲਫ਼ਜ਼ ਅਤੇ ਕਿੱਥੇ ਅਸੀਂ ਓਕੇ ਜਨਾਬ ਇਹਨੇ ਕਿਹਾ ਜੀ ਸਪੀਕਰ ਤੋਂ ਗੱਲ ਯਾਦ ਆ ਗਈ ਮੈਨੂੰ ਕਿ ਜਦੋਂ ਪਿੰਡਾਂ ਥਾਵਾਂ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਸੀ ਜਾਂ ਕੋਈ ਸ਼ਾਦੀ ਹੁੰਦੀ ਸੀ ਅਤੇ ਉੱਥੇ ਸਪੀਕਰ ਵਾਲਿਆਂ ਨੂੰ ਬੁਲਾਇਆ ਜਾਂਦਾ ਸੀ ਸਪੀਕਰ ਮਸ਼ੀਨ ਲੈ ਕੇ ਆਉਂਦਾ ਸੀ ਅਤੇ ਮਸ਼ੀਨ ਚਾਬੀ ਵਾਲੀ ਮਸ਼ੀਨ ਹੁੰਦੀ ਸੀ ਮੈਂ ਆਪਣੇ ਕੋਲੋਂ ਐਡ ਕੀਤਾ ਜੇ ਅਤੇ ਉਸ ਮਸ਼ੀਨ ਦੇ ਜਿਹਦੇ ਵਿੱਚ ਰਿਕਾਰਡ ਚੱਲਦੇ ਸੀ ਨਾ ਉਹ ਰਿਕਾਰਡ ਪਲੇਅਰ ਉਹ ਮਸ਼ੀਨ ਜਿਹੜੀ ਹੁੰਦੀ ਸੀ ਉਹਦੇ ਪਿੱਛੇ ਜਾਂ ਤਾਂ ਸ਼ੀਸ਼ਾ ਲੱਗਾ ਹੁੰਦਾ ਸੀ ਜਦੋਂ ਉੱਤੋਂ ਬਕਸੇ ਤਰ੍ਹਾਂ ਖੁੱਲ੍ਹਦੀ ਸੀ ਅਤੇ ਉਹਦੇ ਵਿੱਚ ਜਾਂ ਫਿਰ ਉਹਦੇ 'ਚ ਕਿਸੇ ਐਕਟਰਸ ਦੀ ਫੋਟੋ ਲੱਗੀ ਹੁੰਦੀ ਸੀ ਅਤੇ ਉਹਦੇ 'ਤੇ ਉਹਨਾਂ ਨੇ ਫੁੱਲ ਸ਼ੁੱਲ ਵਗੈਰਾ ਵੀ ਉਹਦੇ ਵੀ ਸਟਿੱਕਰ ਲਾਏ ਹੁੰਦੇ ਸੀ ਖੈਰ ਇਹ ਗੱਲ ਇੱਕ ਲੈਦਾ ਹੋ ਗਈ ਅਤੇ ਉਸ ਤੋਂ ਬਾਅਦ ਉਹਨੇ ਚਾਬੀ ਦੇਣੀ ਅਤੇ ਗਾਣੇ ਲਾਉਣੇ ਸ਼ੁਰੂ ਕਰ ਦੇਣੇ ਅਤੇ ਕਿਸੇ ਨੇ ਆ ਕੇ ਕਹਿਣਾ ਕਿ ਜਨਾਬ ਇਹ ਵੇਲ ਦੇ ਦੇ ਅਤੇ ਇਹ ਵੇਲ ਜਿਹੜੀ ਹੈ 5 ਰੁਪਏ ਦੀ ਵੇਲ ਹੈ 2 ਰੁਪਏ ਦੀ ਵੇਲ ਹੈ ਇਹ ਵੇਲ 2 ਰੁਪਏ ਦੀ ਵੇਲ ਮੀਤੇ ਦੇ ਚਾਚੇ ਦੇ ਮੁੰਡੇ ਦੇ ਚਾਚੇ ਦੇ ਵੱਲੋਂ ਵੇਲ ਕਹਿੰਦੇ ਜੀ ਉਹ ਵੇਲ ਵਾਲੇ ਨੇ ਕਹਿਣਾ ਕਿ ਗਾਣਾ ਤੁਸੀਂ ਲਾ ਦਿਓ ਕੋਈ ਸੜਦਾ ਹੈ ਅਤੇ ਸੜੇ ਕਹਿੰਦੇ ਜਦੋਂ ਇਹ ਗਾਣਾ ਲੱਗ ਰਿਹਾ ਨਾ ਅਤੇ ਉਸ ਤੋਂ ਬਾਅਦ ਲੜਾਈਆਂ ਸ਼ੁਰੂ ਹੋ ਜਾਣੀਆਂ ਔਰ ਤੁਸੀਂ ਸਾਨੂੰ ਛੇੜਦੇ ਜੇ ਤੁਸੀਂ ਸਾਨੂੰ ਸਾਡੇ ਸ਼ਰੀਕ ਜੇ ਸਾਨੂੰ ਸ਼ਰੀਕਾਂ ਨੂੰ ਤੰਗ ਕਰਨ ਵਾਸਤੇ ਗਾਣਾ ਤੁਸੀਂ ਲਾਇਆ

0: ਜਨਾਬ ਉਹਦੇ ਤੇ ਚੰਗੀ ਭਲੀ ਸੀਰੀਅਸ ਲੜਾਈ ਹੋ ਜਾਂਦੀ ਸੀ। ਓਏ ਹੋਏ ਹੋਏ ਹੋਏ ਸਾਜੇ ਡਰ ਇਸ ਗੱਲ ਦਾ ਮੈਨੂੰ ਵੈਸੇ ਬਿਲਕੁਲ ਨਹੀਂ ਸੀ ਪਤਾ। ਕਹਿੰਦੇ ਜਨਾਬ ਖੁਸ਼ੀ ਦਾ ਮੌਕਾ ਹੁੰਦਾ ਸੀ ਉਹਦੇ ਵਿੱਚ ਲੜਾਈ ਛੜਾਈ ਪੈ ਜਾਂਦੀ ਸੀ ਅਤੇ ਬੜੀ ਮਿਹਰਬਾਨੀ ਸਾਜੇ ਡਰ ਰੈਡੀ ਸੋ ਨੇ ਯਾਦ ਤੁਸੀਂ ਤਾਜ਼ਾ ਕੀਤੀ ਹੈ।
1: ਫਰੀ ਜੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈ ਨੇ ਸ਼ਿਵਰ ਜੀ ਤੋਂ ਕਹਿੰਦੀਆਂ ਨੇ ਮੈਂ ਨਾ ਆਲੂ ਦਾ ਆਲੂ ਪਕਾ ਕੇ ਰੱਖੇ ਨੇ ਜਿੰਨੇ ਖਾਣੇ ਦੇ ਖਾ ਲਓ। ਵੈਸੇ ਫਰੀ ਜੀ ਮੈਨੂੰ ਆਲੂ ਯਾਦ ਰਹਿ ਗਿਆ, ਪਤਾ ਨਹੀਂ ਤੁਸੀਂ ਕੀ ਕਿਹਾ ਸੀ, ਕੁਝ ਕਿਹਾ ਸੀ, ਕੋਈ ਖਾਸ ਕੋਈ ਖਾਣੇ ਦੀ ਜ਼ਿਕਰ ਕੀਤਾ ਸੀ। ਇਹਨਾਂ ਕਹਿ ਜੀ ਜਿਹੜਾ ਤੁਸੀਂ ਧਮਾਲ ਲਾਈ ਸੀ ਨਾ ਅਤੇ ਮੇਰੇ ਕਿਚਨ ਦੇ ਅੰਦਰ ਜਿਹੜੇ ਨਾ ਮੈਨੂੰ ਤਾਂ ਇੰਝ ਲੱਗਦਾ ਪਿਆ ਸੀ ਕਿ ਰੋਟੀ ਪਕਾਉਂਦੇ ਆ ਨਾ ਜਿਹੜੀਆਂ ਨਾ ਨਾ ਮੈਂ ਧਮਾਲ ਹੀ ਪਾ ਲਾ ਪਈ। ਫਰੀ ਜੀ ਬੜੀ ਮਿਹਰਬਾਨੀ, ਪ੍ਰੋਗਰਾਮ ਪਸੰਦ ਕਰਨ ਦਾ ਬਹੁਤ ਸ਼ੁਕਰੀਆ ਸਾਰਿਆਂ ਨੂੰ ਇਹਨਾਂ ਨੇ ਸਲਾਮ ਘੱਲਿਆ, ਖਾਸ ਤੌਰ 'ਤੇ ਅਨੀਲਾ ਜੀ ਨੂੰ, ਸਾਰੇ ਸੁਣਨ ਵਾਲਿਆਂ ਨੂੰ ਇਹਨਾਂ ਨੇ ਸਲਾਮ ਘੱਲਿਆ। ਅਖਤਰ ਰਾਜਪੂਤ, ਅਖਤਰ ਰਾਜਪੂਤ ਗੱਲ ਕਰਦਾ ਤਾਂ ਸਾਹ ਲੈ ਕੇ ਕਰਦਾ, ਮੈਂ ਅਖਤਰ ਰਾਜਪੂਤ ਬੋਲਦਾ ਪਿਆ। ਅਖਤਰ ਰਾਜਪੂਤ ਕੀ ਹਾਲ ਹੈ ਤੇਰਾ, ਠੀਕ ਠਾਕ ਏ? ਇਹਨਾਂ ਨੇ ਕਿਹਾ ਜੀ ਕਿ ਮੈਡਮ ਮਲਕੇ ਤੇਰੇ ਨੂਰ ਜਾਂ ਦੀ ਸਾਲਗਿਰਹ ਅਤੇ ਉਹਨਾਂ ਨੂੰ ਸਾਲਗਿਰਹ ਦੀ ਮੁਬਾਰਕਬਾਦ ਦੇ ਦਿਓ ਅਤੇ ਗਾਣੇ ਗੁਣੇ ਵੀ ਉਹਨਾਂ ਦੇ ਲਾ ਦਿਓ। ਬੜੀ ਮਿਹਰਬਾਨੀ ਤੇਰੇ ਰਾਜਪੂਤ, ਸਾਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਜੇ, ਸਾਨੂੰ ਤੁਸੀਂ ਦੱਸਿਆ ਵੀ ਹੈ, ਇਹਨੂੰ ਕਨਫਰਮ ਕਰਦੇ ਹਾਂ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਬੜੀ ਮਿਹਰਬਾਨੀ ਜਨਾਬ ਅਖਤਰ ਰਾਜਪੂਤ ਦੀ, ਅਤੇ ਗੱਲ ਦੱਸਾਂ ਕਿ ਜੇ ਤਾਂ ਜੱਟ ਨੂੰ ਵੈਸ਼ੀ ਕਰਨ ਲੱਗੇ ਜੇ ਤੁਸੀਂ ਇਸ ਵਾਸਤੇ ਕਿ ਤੁਹਾਡੇ ਪੈਗਾਮ ਜਿਹੜੇ ਮੇਰੇ ਤੱਕ ਅਪੜੇ ਨੇ, ਓਏ ਤੁਹਾਡੇ ਪੈਗਾਮ ਤਾਂ ਮੈਂ ਆਪਣੇ ਆਪ ਨੂੰ ਆਪੇ ਲਿਖ ਦਿੰਦਾ ਹੁੰਦਾ, ਓ ਪੈਗਾਮ ਕੱਲ ਓਕੇ ਜਨਾਬ, ਤੁਹਾਡੇ ਬੜੇ ਸਾਰੇ ਪੈਗਾਮਾਂ ਮਾਸ਼ਾਅੱਲਾ ਪਹੁੰਚ ਗਏ ਨੇ ਪ੍ਰੋਗਰਾਮ ਨੂੰ। ਕਿੰਨੇ ਪਸੰਦ ਕੀਤਾ ਹੈਗਾ ਮੈਂ ਤੁਹਾਨੂੰ ਦੱਸ ਦਿਆਂਗਾ। ਮੁਹੰਮਦ ਹਮਜ਼ਾ ਖੇਮਦਾਰ ਨੇ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈਗਾ, ਮੁਹੰਮਦ ਤਾਰਿਕ ਨੇ ਪਸੰਦ ਕੀਤਾ ਹੈਗਾ, ਐਵੇਂ ਇਜਾਜ਼ ਅਲੀ, ਉਸਮਾਨ ਅਲੀ, ਹਮਦੁੱਲਾ ਮਲਾਖੇਲ, ਰਿਆਜ਼ ਭੱਟੀ ਭਾਜੀ ਲਾਹੌਰ ਤੋਂ, ਨਜ਼ੀਰ ਖੋਸੋ, ਕਿਆ ਬਾਤ ਹੈ ਨਜ਼ੀਰ ਖੋਸੋ, ਬਰਕਤ ਰਮਦਾਨੀ, ਜਮਾਲੀ ਬਲੋਚ, ਬਰਕਤ ਰਮਦਾਨੀ ਜਮਾਲੀ ਬਲੋਚ। ਇੱਕ ਦਿਨ ਮੈਂ ਕੋਈ ਗੈਰ ਮੁਲਕੀ ਪ੍ਰੋਗਰਾਮ ਸੁਣਦਾ ਪਿਆ ਸੀ, ਸਵੇਰੇ ਸਵੇਰੇ 5-6 ਵਜੇ ਤੇਰਾ ਨਾਂ ਉੱਥੇ ਵੀ ਗੂੰਜਿਆ ਸੀ, ਬੜਾ ਮਜ਼ਾ ਆਇਆ ਤੇਰੇ ਨਾਂ ਨੂੰ ਉੱਥੇ ਸੁਣ ਕੇ। ਅਤੇ ਜਨਾਬ ਉਸ ਤੋਂ ਬਾਅਦ ਤੁਹਾਡੇ ਪੈਗਾਮਾਂ ਵੱਲ ਵਧੀਏਗੇ, ਤੁਹਾਡੇ ਪੈਗਾਮ ਜਿਹੜੇ ਮੇਰੇ ਤੋਂ ਤੱਕ ਅਪੜੇ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਵਾਂਗੇ, ਬਿਲਕੁਲ ਕਰ ਲਵਾਂਗੇ। ਇਹਨਾਂ ਪੈਗਾਮਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਨਾ ਕੀਤਾ ਤਾਂ ਰੋਸ਼ਨਾ ਅਤੇ ਜੱਟ ਵੇਸ਼ੀ ਹੋ ਜਾਏਗਾ। ਓਕੇ ਜਨਾਬ, ਉਸਮਾਨ ਅਲੀ ਨੇ ਕਿਹਾ ਸਲਾਮ ਵਾਲੇਕਮ ਸੀਮ ਸਾਹਿਬ, ਆਮ ਫਰੋਮ ਫੈਸਲਾਬਾਦ, ਕੀ ਹਾਲ ਚਾਲ ਆ ਉਸਮਾਨ ਅਲੀ, ਫੈਸਲਾਬਾਦ ਦਾ ਕੀ ਹਾਲ ਚਾਲ ਆ? ਵਧੀਆ ਵਧੀਆ, ਮੈਂ ਫੈਸਲਾਬਾਦ ਰੇਡੀਓ ਨੂੰ ਸੁਣਦਾ ਰਿਹਾ, ਬੜਾ ਮਜ਼ਾ ਆਉਂਦਾ। ਆ ਗਏ ਹੋ ਅਤੇ ਛਾ ਗਏ ਹੋ ਠਾ ਕਰਕੇ, ਓਏ ਹੋਏ ਹੋਏ ਹੋਏ ਹੋਏ, ਮੌਲਾ ਖੁਸ਼ ਰੱਖੇ, ਭਾਗ ਲੱਗੇ ਰਹਿ ਨਾ, ਮੇਰਾ ਭਰਾ ਭਲਾ ਹੋਵੇ, ਉਸਮਾਨ ਅਲੀ ਤੇਰਾ ਭਲਾ ਹੋਵੇ, ਬੜੀ ਮਿਹਰਬਾਨੀ, ਗਰੀਬਾਂ ਨੂੰ ਤੰਗ ਨਾ ਕਰਿਆ ਕਰ ਸ਼ਹਿਜ਼ਾਦੇ ਆਸਰਾਂ ਦੇ ਡਾਇਲੋਗ ਬੋਲ ਕੇ। ਇਸ ਵਾਸਤੇ ਮੈਂ ਤੈਨੂੰ ਕਹਿੰਦਾ ਗਰੀਬਾਂ ਨੂੰ ਤੰਗ ਨਹੀਂ ਕਰੀਦਾ। ਐਮ ਜਾਦ ਅਲੀ ਸ਼ਰਕਪੁਰ ਸ਼ਰੀਫ ਤੋਂ, ਮੁਹੰਮਦ ਹਮਜ਼ਾ ਖੇਮ ਤਾਂ ਮੂਸਾ

ਕਿਆ ਬਾਤ ਹੈ ਜਨਾਬ, ਗਾਣਾ ਯਾਦ ਆ ਗਿਆ ਪਿਪਲਾਂ ਤੋਂ ਸੁਣ ਕੇ। ਅਤੇ ਜਨਾਬ ਨਜ਼ੀਰ ਖੁਸੋ ਸੋਬਤਪੁਰ ਬਲੋਚਿਸਤਾਨ ਤੋਂ, ਸੋਬਤਪੁਰ ਬਲੋਚਿਸਤਾਨ ਤੋਂ ਨਜ਼ੀਰ ਖੁਸੋ ਉਸਮਾਨ ਅਲੀ ਵਸੀਮ ਸਾਹਿਬ, ਇੱਕ ਡਾਇਲੋਗ ਸੁਣਾ ਦਿਓ। ਵੇ ਮੈਂ ਮਲੰਗਿਆ ਮੈਂ ਤੇਰੀ ਪੱਕੀ ਪੱਕੀ, ਓਏ ਹੋਏ ਹੋਏ ਹੋਏ, ਉਹ ਗਿਆ ਠੀਕ ਹੋ ਗਿਆ ਉਸਮਾਨ ਅਲੀ। ਵੇ ਉਸਮਾਨ ਅਲੀ ਮੈਂ ਤੇਰਾ ਪੱਕਾ ਪੱਕਾ ਭਰਾ, ਠੀਕ ਹੋ ਗਿਆ। ਐਮ ਇਜਾਜ਼ ਅਲੀ, ਮਾਫ ਕਰਨਾ ਐਮਜਾਦ ਅਲੀ, ਗਲੇ ਜੀ ਗੜਬੜ ਹੋ ਗਈ ਹੈ। ਐਮਜਾਦ ਅਲੀ ਕਹਿੰਦੇ ਨੇ ਸਲਾਮ ਵਾਲੇਕੁਮ, ਕੀ ਹਾਲ ਹੈ? ਵਾਲੇਕੁਮ ਸਲਾਮ ਮੁਹੰਮਦ ਤਾਰਿਕ ਨੇ, ਇੱਕ ਨਹੀਂ ਦੋ ਨਹੀਂ ਹੋਏ ਤਿੰਨ ਦਿਲ ਮੇਰੇ ਵੱਲ ਸਿੱਟੇ ਨੇ। ਐਮਜਾਦ ਅਲੀ ਵੈਲਕਮ ਟੂ ਦ ਸ਼ੋ। ਜੂਨੂ ਜੂਨੀਅਰ, ਅਨੀਲਾ ਆਪੀ, ਅਮੀਤ ਗੁੱਲ, ਫਰੀ ਆਪੀ, ਰਜ਼ਾ ਚੌਧਰੀ, ਲਓ ਜੀ ਰਜਿਸਟਰ ਖੁੱਲ ਗਿਆ ਜੀ। ਐਮ ਰਜਿਸਟਰ ਦੇ ਸਾਰੇ ਬੱਚਿਆਂ ਦੇ ਨਾਂ, ਸਾਰੇ ਕਾਲਰਸ ਦੇ ਨਾਂ ਫੜਨ ਲੱਗਾ। ਸਜਾਦ ਅਲੀ, ਲਾਡਲਾ ਮਾਰੀਆ, ਸ਼ਹਜ਼ਾਦੀ, ਮੁਹੰਮਦ ਸ਼ਹਜ਼ਾਦ, ਵੱਡਾ ਤਾਰਕ, ਨਿੱਕਾ ਤਾਰਕ, ਸ਼ਮੀਮ, ਆਪੀ ਅਬਦੁਲ, ਅਮੀਤ ਬਰਕੀ ਵਾਲੇ, ਬਰਫੀ ਵਾਲੇ, ਲਿਆਕਤ ਪੱਟੀ, ਟੋਡੀ ਬੋਧੀ ਜੱਟ, ਨਜ਼ੀਰ ਖੋਸੋ, ਫਰਜ਼ਾਨਾ ਆਪੀ, ਰਿਮਸ਼ਾ ਲਾਹੌਰ ਤੋਂ, ਉਸਮਾਨ ਮੁਗਲ, ਅਤੇ ਜਨਾਬ ਅਮਾਰਾ ਬੇਗ, ਅਨੀਬ ਡਰਾਈਵਰ, ਸਲੀਮ ਦਰਦੀ, ਮਰੀਨਾ ਬਲਾਲ, ਰਿਆਤ ਭੱਟੀ, ਕਿੰਜਾ ਉਸਮਾਨ, ਔਰ ਸਾਰੇ ਖੂਬਸੂਰਤ ਸਮਾਤਾਂ ਨੂੰ ਕਹਿੰਦੇ ਨੇ ਖਿਦਮਤ ਵਿੱਚ ਮੁਹੰਮਦ ਇਕਬਾਲ ਮੁਗਲ ਦਾ ਆਜ਼ਾਨਾ ਸਲਾਮ ਪੇਸ਼ ਕਰਦੇ ਹੋ। ਐਡਾ ਹੀ ਆ ਜਾਂਦੇ ਤੂੰ ਸ਼ਹਿਜ਼ਾਦੇ, ਕਿਆ ਬਾਤ ਹੈ, ਮੈਂ ਵੀ ਆਰਜ਼ੀ ਦੇ ਨਾਲ ਤੈਨੂੰ ਕਹਿੰਦਾ ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ? ਵਧੀਆ। ਅਤੇ ਜਨਾਬ ਜੂਨੂ ਜੂਨੀਅਰ, ਮੁਹੰਮਦ ਇਕਬਾਲ ਮੁਗਲ, ਅੰਦਰੂਨ ਲੋਹਾਰੀ ਗੇਟ, ਲਾਹੌਰੋਂ, ਕਿਆ ਬਾਤ ਹੈ ਜਨਾਬ, ਲੋਹਾਰੀ ਗੇਟ ਕਿਸੇ ਦਿਨ ਜੁਗਨੂ ਜੂਨੀਅਰ ਮੈਂ ਆ ਗਿਆ ਨਾ, ਅਤੇ ਯਕੀਨ ਕਰ ਮੈਂ ਮੁੱਲ ਪਾ ਦਿਆਂਗਾ। ਇਹ ਵੀ ਇੱਕ ਡਾਇਲੋਗ ਹੈਗਾ ਜੇ ਕਿਹਦਾ, ਬਦਰ ਸ਼ਾਹ ਦਾ, ਉਹ ਮੈਂ ਮੁੱਲ ਪਾ ਦਿਆਂਗਾ। ਉਸ ਤੋਂ ਬਾਅਦ ਸੁਧੀਰ ਕਹਿੰਦਾ, ਅੱਛਾ ਤੂੰ ਮੁੱਲ ਪਾਏਗਾ, ਮੈਂ ਤੈਨੂੰ ਹੁਣੇ ਪਤਾ ਦੱਸਦਾ, ਰੱਖ ਕੇ ਇੱਕ ਸੁੰਨ ਮਾਰਦਾ ਉਹਨੂੰ। ਉਸ ਤੋਂ ਪਤਾ ਲੱਗਦਾ ਕਿ ਜਨਾਬ ਇਹ ਜਿਹੜਾ ਜਿਹੜੇ ਕਿਹਾ ਨਾ ਮੈਂ ਮੁੱਲ ਪਾ ਦਿਆਂਗਾ, ਇਹ ਪਿੰਡ ਦਾ ਚੌਧਰੀ ਹੈ। ਖੈਰ ਇਹ ਡਾਇਲੋਗ ਮੈਂ ਕੱਲ੍ਹ ਹੀ ਦੇਖਿਆ ਸੀ, ਮਗਰ ਮੈਂ ਸ਼ਾਮਿਲ ਨਹੀਂ ਕਰ ਸਕਾਂਗਾ, ਮੈਂ ਸਿਰਫ ਤੁਹਾਨੂੰ ਸੁਣਾ ਦਿੱਤਾ। ਅਤੇ ਬੜੀ ਮਿਹਰਬਾਨੀ ਜਨਾਬ, ਜੇ ਮੈਂ ਤੇਰੇ ਲੁਹਾਰੀ ਆ ਗਿਆ ਨਾ ਤਾਂ ਮੈਂ ਤੇਰਾ ਮੁੱਲ ਪਾ ਦਿਆਂਗਾ, ਜੇ ਤੂੰ ਮੈਨੂੰ ਪੁਲਾ ਨਾ ਖਵਾਇਆ ਅਤੇ ਗੋਸ਼ਤ ਵਾਲਾ ਠੀਕ ਹੋ ਗਿਆ। ਅਬਦੁੱਲਾ ਮਲਾਕੇਲ ਕਹਿੰਦੇ ਨੇ, ਹਮ ਆਪਣੀ ਜ਼ਿੰਦਗੀ ਕੀ ਹਰ ਰੋਜ਼ ਸੁਬਹਾ ਦੇਖਨੇ ਕੇ ਲੀਏ ਵੀ ਆਪਣੇ ਰੱਬ ਕੀ ਮਰਜ਼ੀ ਕੇ ਮੁਤਾਜ, ਬਿਲਕੁਲ ਠੀਕ ਹੈ ਜਨਾਬ। ਹਮ ਆਪਣੀ ਜ਼ਿੰਦਗੀ ਕੀ ਹਰ ਨਈ ਸੁਬਹਾ ਦੇਖਨੇ ਕੇ ਲੀਏ ਵੀ ਆਪਣੇ ਰੱਬ ਕੀ ਮਰਜ਼ੀ ਕੇ ਮੁਤਾਜ ਹੈ, ਬੇਸ਼ੱਕ ਉਹ ਜਿਸੇ ਚਾਹਤਾ ਹੈ ਮੋਹਲਤ ਦੇਤਾ ਹੈ ਜੀਨੇ ਕੀ ਔਰ ਤੋਬਾ ਕਰਨੇ ਕੀ। ਮਾਸ਼ਾਅੱਲਾ, ਬੜੀ ਸੋਹਣੀ ਗੱਲ ਕੀਤੀ ਹੈ, ਪੰਜਾਬੀ 'ਚ ਦੱਸਾਂਗਾ, ਸਾਨੂੰ ਆਪਣੀ ਜ਼ਿੰਦਗੀ ਦੀ ਹਰ ਨਵੀਂ ਜਿਹੜੀ ਸੁਬਹਾ ਵੇਖਣ ਵਾਸਤੇ ਵੀ ਆਪਣੇ ਰੱਬ ਦੀ ਮਰਜ਼ੀ ਜਿਹੜੀ ਹੈ ਨਾ ਉਹ ਚਾਹੀਦੀ ਹੁੰਦੀ ਹੈ, ਉਹਦੀ ਮਰਜ਼ੀ ਦੇ ਅਸੀਂ ਮੁਤਾਜ ਹਾਂ। ਬੇਸ਼ੱਕ ਉਹ ਜਿਹਨੂੰ ਚਾਹੁੰਦਾ ਮੁਹਲਤ ਦਿੰਦਾ ਅਤੇ ਜੀਣ ਦੀ ਮੁਹਲਤ ਦਿੰਦਾ ਅਤੇ ਤੋਬਾ ਕਰਨ ਦੀ ਮੁਹਲਤ ਦਿੰਦਾ। ਸਾਨੂੰ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰੀਏ, ਅੱਛੇ ਕੰਮ ਕਰੀਏ, ਔਰ ਅੱਲਾਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ, ਔਰ ਬੰਦਿਆਂ ਕੋਲੋਂ ਵੀ ਜਿਨ੍ਹਾਂ ਦੇ ਨਾਲ ਜ਼ਿਆਦਤੀ ਅਸੀਂ ਕਰ ਬੈਠੇ ਹਾਂ ਜਾਂ ਹੋ ਗਈ ਹੈ ਕਿਸੇ ਤਰੀਕੇ ਨਾਲ, ਉਹਨਾਂ ਕੋਲੋਂ ਵੀ ਮਾਫ਼ੀ ਮੰਗੀਏ। ਰਿਆਤ ਭੱਟੀ ਨੇ ਕਿਹਾ ਜੀ, ਰਿਆਤ ਭੱਟੀ ਬਰਾਮ ਸ਼ਦਰੇ ਲਾਹੌਰ, ਸਲਾਮ ਵਾਲੇਕੁਮ ਜਨਾਬ, ਆਰਜੇ ਜੀ, ਆਰਜੇ ਵਸੀਮ ਹੈ, ਬਸ ਆਓ, ਸਲਾਮਤ ਰਹੋ, ਖੁਸ਼ ਰਹੋ, ਕਿਆ ਬਾਤ ਹੈ ਜਨਾਬ, ਗੁੱਡ ਕੁਆਲਿਟੀ। ਮੁਹੰਮਦ ਤਾਰਿਕ, ਸਲਾਮ ਵਾਲੇਕੁਮ ਭਾਈ ਜੀ, ਕਿਆ ਹਾਲ ਹੈ ਆਪਕਾ? ਆਪਕੋ ਅੱਲਾ ਸਲਾਮਤ ਰੱਖੇ, ਢੇਰੋ ਢੇਰ ਖੁਸ਼ੀ ਅਦਾ ਕਰੇ। ਮੁਹੰਮਦ ਤਾਰਿਕ ਜੀ, ਹਾਲ ਚਾਲ ਹੈ? ਬੜੀ ਮਿਹਰਬਾਨੀ, ਤਾਂ ਸਾਰੀ ਖੂਬਸੂਰਤ ਸਮਾਤੋਂ ਕੋ ਸਲਾਮ ਵਾਲੇਕੁਮ, ਵਾਲੇਕੁਮ ਸਲਾਮ। ਇਜਾਦ ਅਲੀ ਛਾ ਗਿਆ, ਰਿਆਜ਼ ਭੱਟੀ ਛਾ ਗਿਆ, ਐਮ ਇਜਾਦ ਅਲੀ ਛਾ ਗਿਆ, ਤਾਰਕ ਛਾ, ਮੁਹੰਮਦ ਤਾਰਿਕ ਛਾ ਗਿਆ। ਬੜੀ ਮਿਹਰਬਾਨੀ ਜਨਾਬ, ਰਿਆਜ਼ ਭੱਟੀ ਦੇ ਇੱਕ ਨਹੀਂ ਦੋ ਨਹੀਂ ਢੇਰ ਸਾਰੇ ਪੈਗਾਮ ਮੇਰੇ ਪ੍ਰੋਗਰਾਮ 'ਚ ਪਹੁੰਚੇ ਨੇ। ਅੱਜ ਪਹਿਲੀ ਵਾਰੀ ਮਾਖੇ ਦੀ ਅੱਖ ਲਾਲ ਵੇਖੀਏ, ਰੱਬ ਖੈਰ ਕਰੇ। ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ, ਗੱਲਾਂ ਆਪਾਂ ਕਰ ਲਈਆਂ ਢੇਰ ਸਾਰੀਆਂ, ਅਤੇ ਇਸ ਵੇਲੇ ਤੁਹਾਡੇ ਵਾਸਤੇ ਉਤਾਵਲਾ ਇਸਾ ਖੇਲਵੀ ਦੀ ਆਵਾਜ਼, ਸਿਰਫ ਬਨਮੋੜਾ ਐਫ ਐਮ ਪਾਕਿਸਤਾਨ ਦੇ ਲੋਟੇਸ਼ਨ ਤੋਂ। ਤੁਹਾਡਾ ਆਪਣਾ ਭਰਾ, ਤੁਹਾਡਾ ਆਪਣਾ ਵੀਰ, ਤੁਹਾਡਾ ਆਪਣਾ ਸੱਜਣ, ਤੁਹਾਡਾ ਆਪਣਾ ਬੇਲੀ ਵਸੀਮ ਹੈ, ਮੈਂ ਤੁਹਾਡਾ ਮੁਖਾਤਬ ਹੈ।

0: ਲੋ ਜਨਾਬ ਤੁਹਾਡੇ ਕੁਛ ਹੋਰ ਪੈਗਾਮ ਮੇਰੇ ਤੱਕ ਪਹੁੰਚੇ ਨੇ, ਐਵੇਂ ਯਾਦ ਅਲੀ ਨੇ ਕਹਿੰਦੇ ਨੇ ਸਭ ਦਾ ਭਲਾ ਸਭ ਦੀ ਖੈਰ, ਰਿਆਜ਼ ਪੱਟੀ ਬੁੱਲੇ ਬੁੱਲੇ ਉਹ ਕਿਆ ਬਾਤ ਹੈ ਜਨਾਬ, ਉਹ ਬੁੱਲੇ ਬੁੱਲੇ ਉਹ ਖਾ ਲਓ ਦਹੀਂ ਭੱਲੇ, ਉਹ ਲਾਹੌਰ ਲਾਹੌਰ ਲਾਹੌਰ ਲਾਹੌਰ ਕਿਆ ਬਾਤ ਹੈ, ਉਹ ਜਿੰਨੇ ਲਾਹੌਰ ਨਹੀਂ ਤੱਕਿਆ ਉਹ ਭਗਵਾਨ ਜੀ ਜੰਮਿਆ ਹੀ ਨਹੀਂ, ਰਿਆਜ਼ ਪੱਟੀ। ਉਸ ਤੋਂ ਬਾਅਦ ਕਹਿੰਦੇ ਨੇ ਜਨਾਬ ਇੱਕ ਵਾਰੀ ਫਿਰ ਬੱਲੇ ਬੱਲੇ ਅਤੇ ਰਿਆਜ਼ ਪੱਟੀ ਦੇ ਢੇਰ ਸਾਰੇ ਪੈਗਾਮ ਸਾਡੇ ਤੱਕ ਪਹੁੰਚੇ ਨੇ। ਕੈਸਰ ਜੀ ਸਾਡੇ ਪ੍ਰੋਗਰਾਮ ਸ਼ਾਮਿਲ ਨੇ, ਕਹਿੰਦੇ ਨੇ ਜਨਾਬ ਪ੍ਰੋਗਰਾਮ ਬੜਾ ਜ਼ਬਰਦਸਤ ਬੜਾ ਐਨਰਜੈਟਿਕ, ਬੜੀ ਮਿਹਰਬਾਨੀ। ਫੌਜੀਆ ਜੀ ਨੇ ਸਲਾਮ ਕਰ ਲਿਆ, ਬੜੀ ਮਿਹਰਬਾਨੀ ਫੌਜੀਆ ਜੀ। ਅਨੀਲਾ ਜੀ ਦੀ ਕਾਲ ਸਾਡੇ ਤੱਕ ਨਹੀਂ ਆਪਣੀ, ਮਗਰ ਉਹਨਾਂ ਦਾ ਪੈਗਾਮ ਪਹੁੰਚ ਗਿਆ ਕਿ ਜੀ ਪ੍ਰੋਗਰਾਮ ਬੜਾ ਜ਼ਬਰਦਸਤ ਹੈ, ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਲਾਮ ਦੇ ਦਿਓ, ਤੁਹਾਡਾ ਸਲਾਮ ਪਹੁੰਚ ਗਿਆ ਜਨਾਬ। ਅਤੇ ਰਿਆਜ਼ ਪੱਟੀ ਜੀ ਬੜੀ ਮਿਹਰਬਾਨੀ, ਤੁਹਾਡੇ ਪੈਗਾਮ ਇੱਕ ਨਹੀਂ ਦੋ ਨਹੀਂ ਢੇਰ ਸਾਰੇ ਪੈਗਾਮ ਪਹੁੰਚੇ ਨੇ, ਬੜਾ ਮਜ਼ਾ ਆ ਰਿਹਾ ਤੁਹਾਡੇ ਪੈਗਾਮ ਵੇਖ ਕੇ। ਅਨੀਲਾ ਆਪੀ ਨੂੰ ਸਲਾਮ ਕਰ ਲਿਆ, ਮੁਹੰਮਦ ਤਾਰਕ ਨੇ ਅਤੇ ਇਜਾਦ ਅਲੀ ਨੇ ਕਿਹਾ ਜੀ ਕਿ ਅਮ੍ਰਿਤਾ ਚੌਧਰੀ, ਅਹਿਸਨ ਖਾਨ, ਸਜਾਦ ਅਲੀ, ਲਾਡਲੇ ਨੂੰ ਸਲਾਮ ਦੇ ਦਿਓ, ਸਾਹੂ ਵੀਰ ਨੂੰ ਵੀ ਸਲਾਮ ਦੇ ਦਿਓ, ਠੀਕ ਹੋ ਗਿਆ ਜੀ। ਔਰ ਐਮ ਇਜਾਦ ਅਲੀ ਕਹਿੰਦੇ ਨੇ ਕਰ ਖਰਚਾ ਹੋਵੇ ਖਰਚਾ, ਓਏ ਹੋਏ ਹੋਏ ਹੋਏ ਓ ਛਾ ਗਿਆ, ਓਏ ਕਰ ਖਰਚਾ ਓਏ ਤੇਰਾ ਹੋਵੇ ਖਰਚਾ। ਓਕੇ ਜਨਾਬ ਤਾਰਕ, ਇੱਧਰ ਸਲਾਮ ਅਲੈਕੁਮ, ਵਾਲੇਕੁਮ ਸਲਾਮ। ਉਸ ਤੋਂ ਬਾਅਦ ਆ ਗਿਆ ਜਨਾਬ ਜੂਨੀ ਜੂਨੀਅਰ, ਅੱਲਾਹ ਤਾਲਾ ਸਾਰਿਆਂ ਨੂੰ ਸਲਾਮ, ਅੱਲਾਹ ਤਾਲਾ ਸਭ ਨੂੰ ਅੱਛੀ ਸਿਹਤ ਦੇਵੇ, ਧਿਆਨ ਜਮ ਨੂੰ ਸਿਹਤ ਤੰਦਰੁਸਤੀ ਦੇਵੇ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਤਾਂ ਫਰਮਾਏ, ਔਰ ਉਨਕੀ ਫੈਮਿਲੀ ਉਨਕਾ ਸਾਇਆ ਹਮੇਸ਼ਾ ਕਾਇਮ ਰੱਖੇ, ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਜੁਗਨੂ ਜੂਨੀਅਰ ਕਹਿੰਦੇ ਨੇ ਲੋਕ ਬਦਦੁਆ ਸੇ ਡਰਤੇ ਹੈ ਪਰ ਕਿਸੀ ਕੇ ਸਬਰ ਸੇ ਨਹੀਂ। ਔਰ ਜੁਗਨੂ ਜੂਨੀਅਰ ਬੜੀਆਂ ਸੋਹਣੀਆਂ ਗੱਲਾਂ ਕਰਦਾ ਤੂੰ ਮੇਰੇ ਨਾਲ, ਔਰ ਤੇਰੇ ਵਾਸਤੇ ਮੈਂ ਇਹ ਨਵੀਂ ਪੱਗ ਖਰੀਦੀ ਹੈ, ਇੱਧਰ ਆ ਮੈਂ ਤੇਰੇ ਸਿਰ ਦੇ ਉੱਤੇ ਪੱਗ ਪਾਵਾਂਗਾ। ਜੁਗਨੂ ਜੂਨੀਅਰ ਨੇ ਫੁੱਲ ਘੱਲੇ ਨੇ, ਜੁਗਨੂ ਜੂਨੀਅਰ ਨੇ ਚਾਹ ਘੱਲੀਏ। ਅਤੇ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਜਨਾਬ ਹਮਦੁੱਲਾ ਮਾਲਾ ਖੇਲ, ਕਹਿੰਦੇ ਨੇ ਜੀ ਲਾਹੌਰ ਫਰੋਮ ਲਾਹੌਰ ਵੈਲਕਮ ਟੂ ਦ ਸ਼ੋਅ, ਬੜੀ ਮਿਹਰਬਾਨੀ। ਉਸ ਤੋਂ ਬਾਅਦ ਜਨਾਬ ਜੁਗਨੂ ਜੂਨੀਅਰ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਇਹਨਾਂ ਨੇ ਵੀ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਨੇ। ਨਜ਼ੀਰ ਖੋਸੋ ਕਹਿੰਦੇ ਨੇ ਕਿਸਾਨ ਬੀਜ ਜਿਹੜਾ ਨਾ ਉਹ ਬੋਂਦਾ ਹੈ, ਅਗਲੇ ਦਿਨ ਜ਼ਮੀਨ ਖੋਦ ਕੇ ਨਹੀਂ ਵੇਖਦਾ, ਦੇਖਦਾ ਕਿ ਪੌਦਾ ਨਿਕਲਿਆ ਕਿ ਨਹੀਂ ਨਿਕਲਿਆ, ਉਹ ਪਾਣੀ ਦਿੰਦਾ, ਇੰਤਜ਼ਾਰ ਕਰਦਾ, ਉਹਦੀ ਮਿਹਨਤ ਜਿਹੜੀ ਹੈ ਕਦੀ ਕਦੀ ਨਤੀਜਾ ਉਹਦੀ ਜਿਹੜੀ ਮਿਹਨਤ ਜਿਹੜੀ ਉਹਨੇ ਕੀਤੀ ਹੈ ਉਹਦਾ ਨਤੀਜਾ ਹਾਸਲ ਕਰਨ ਵਾਸਤੇ ਖਾਮੋਸ਼ ਰਹਿਣਾ ਪੈਂਦਾ, ਵਕਤ ਰਿਕੁਆਇਰਡ ਹੁੰਦਾ, ਵਕਤ ਦਰਕਾਰ ਹੁੰਦਾ, ਵੇਲਾ ਚਾਹੀਦਾ ਹੁੰਦਾ, ਵੇਲੇ ਸਿਰ ਉਹ ਜਿਹੜਾ ਬੀਜ ਹੈ ਨਾ ਉਹ ਫੁੱਟਦਾ ਅਤੇ ਬਾਹਰ ਨਿਕਲਦਾ ਅਤੇ ਉਹਨੂੰ ਫਲ ਲੱਗਦਾ। ਨਜ਼ੀਰ ਖੋਸੋ ਬਿਲਕੁਲ ਠੀਕ ਹੈ ਜਨਾਬ, ਸਬਰ ਦੇ ਨਾਲ ਅਤੇ ਹੌਸਲੇ ਦੇ ਨਾਲ ਅਗਰ ਅਸੀਂ ਅਗਾਂ ਵਧੀਏ ਜ਼ਿੰਦਗੀ ਦੇ ਵਿੱਚ ਅਤੇ ਸਾਡੀ ਜ਼ਿੰਦਗੀ ਕਾਮਯਾਬੀ ਸਾਨੂੰ ਅੱਲਾਹ ਤਾਲਾ ਜ਼ਰੂਰ ਕਾਮਯਾਬੀ ਦਿੰਦੇ ਨੇ। ਨਜ਼ੀਰ ਖੋਸੋ ਸੋਬਤਪੁਰ ਬਲੋਚਿਸਤਾਨ ਤੋਂ, ਬਰਕਤ ਰਮਦਾਨ ਵਲਾ ਜਮਾਲੀ ਬਲੋਚ, ਬਰਕਤ ਰਮਦਾਨ, ਦੋ ਦੋ ਵਾਰੀ ਆਪਣਾ ਨਾਂ ਲਿਖ ਕੇ ਜਾਫਰਾਬਾਦ ਬਲੋਚਿਸਤਾਨ ਤੋਂ ਮੈਨੂੰ ਕੱਲਦਾ ਹੈ, ਬੜੀ ਮਿਹਰਬਾਨੀ ਜਨਾਬ। ਮੈਨੂੰ ਲੱਗਦਾ ਕਿ ਮੈਨੂੰ ਸਮਝਦਾ ਕਿ ਮੈਨੂੰ ਪੜ੍ਹਨਾ ਪੁੜਨਾ ਕਾਹੀ ਨਹੀਂ ਆਉਂਦਾ, ਅਤੇ ਜੇ ਮੈਨੂੰ ਕਾਹੀ ਨਹੀਂ ਆਉਂਦਾ ਤਾਂ ਫਿਰ ਤੂੰ ਮੈਨੂੰ ਵਾਰ ਵਾਰ ਇੱਕੋ ਮੈਸੇਜ ਕਿਉਂ ਵਾਰ ਵਾਰ ਕਰਕੇ ਰਹਿੰਦਾ, ਮੈਨੂੰ ਵਾਰ ਵਾਰ ਮੈਸੇਜ ਮੁੜ ਭਾਂ ਕੇ ਮੁੜ ਉਹੀ ਮੈਸੇਜ ਮੈਨੂੰ ਮੁੜ ਭਾਂ ਕੇ ਮੁੜ ਉਹ ਮੈਸੇਜ ਮੈਨੂੰ ਰਹਿੰਦਾ ਹੈ, ਤੂੰ ਜਾ ਕੇ ਆਪਣੇ ਜਾ ਕੇ ਕੁੰਨੇ ਤੋਂ ਜਾ ਕੇ ਕੰਮ ਚਾ ਕਰ, ਮੁੜ ਭਾਂ ਕੇ ਪਰਤ ਕੇ ਆ ਜਾਂਦਾ, ਮੁੜ ਭਾਂ ਕੇ ਪਰਤ ਕੇ ਆ ਜਾਂਦਾ, ਇੱਦਾਂ ਇਸ ਤਰ੍ਹਾਂ ਨਾ ਕਰਿਆ ਕਰ ਮੇਰੇ ਨਾਲ।
1: ਕੀ ਹੋ ਗਿਆ ਮਨ ਹੋਣਾ ਫਿਰ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਉਹ ਕਿਹੜਾ ਬੰਦਾ ਉਹ ਗੱਲ ਕਹਿੰਦੀ ਹੈ, ਤੂੰ ਫਿਰ ਗੱਲ ਕਰ, ਉਹ ਮੈਂ ਤੈਨੂੰ ਸ਼ਰੋਂ ਕੱਢ ਗਿਆ ਨਹੀਂ ਆ। ਇਸ ਵਾਸਤੇ ਜਿਹੜਾ ਰਾਜ਼ ਹੁੰਦਾ ਨਾ ਉਹਨੂੰ ਹਮੇਸ਼ਾ ਕੋਲ ਰੱਖਣਾ ਚਾਹੀਦਾ, ਵੇਲਾ ਮੁੱਕਦਾ ਪਿਆ ਜੇ ਗਾਣਾ ਵੀ ਮੁੱਕਦਾ ਪਿਆ ਜੇ, ਵੇਲਾ ਮੁੱਕਣ ਨੂੰ ਬਣਾ ਦੇ ਕਿ ਖਬਰਾਂ ਵੱਲ ਅਸੀਂ ਵੱਧਦੇ ਪਏ ਹਾਂ, ਖਬਰਾਂ ਤੋਂ ਬਾਅਦ ਅਸੀਂ ਕੀ ਕਰਾਂਗੇ ਕੀ ਕਰਾਂਗੇ ਭਾਅ ਜੀ ਕੀ ਕਰਾਂਗੇ
0: ਕੀ ਕੀ ਲੜਾਈ ਕਰਾਂਗੇ, ਹਾਂ ਕੀ ਹਾਸਾ ਮਜ਼ਾਕ ਕਰਾਂਗੇ, ਹਾਂ ਕੀ ਕਰਾਂਗੇ। ਉਹ ਭਾਅ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਲਾਈਵ ਟੈਲੀਫੋਨ ਕਾਲਾਂ ਦੇ ਉੱਤੇ, ਅੱਜ ਦਾ ਟੈਲੀਫੋਨ ਨੰਬਰ ਹੈਗਾ ਜੀ 0442100001, ਕਹਿੰਦੇ ਯਾਰ ਤੂੰ ਟੈਲੀਫੋਨ ਨੰਬਰ ਦੱਸਦਾ ਲੜਾਈ ਕਾਹਦੇ ਤੋਂ ਕਰਦਾ, ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ ਕਰ ਦਿਓ ਬਾਬੂ ਜੀ, ਮੈਨੂੰ ਮਾਫ਼ ਕਰ ਦਿਓ ਬਾਬੂ ਜੀ, ਮੈਂ ਆਰਾਮ ਨਾਲ ਤੁਹਾਨੂੰ ਟੈਲੀਫੋਨ ਨੰਬਰ ਦੱਸ ਦਿੰਦਾ 0442100001,
1: ਇੰਨੀਆਂ ਸਿਫਰਾਂ ਵਾਲੇ ਨੰਬਰ ਨੂੰ ਮੈਂ ਨਹੀਂ ਡਾਇਲ ਕਰਨਾ,
0: ਕਿਉਂ ਭਾਅ ਜੀ ਸਾਰੀ ਜ਼ਿੰਦਗੀ ਬਚਪਨ ਯਾਦ ਆ ਗਿਆ, ਸਾਰੀ ਜ਼ਿੰਦਗੀ ਆਂਡਾ ਪਰੋਠਾ ਮਿਲਦਾ ਰਿਹਾ ਸਕੂਲੋਂ, ਆਂਡਾ ਪਰੋਠਾ ਪਤਾ ਨਾ, ਕਹਿੰਦੇ ਕਿੰਨੇ ਨੰਬਰ ਆਏ ਰਹੇ, ਕਹਿੰਦੇ ਆਂਡਾ ਪਰੋਠਾ, ਉਹ ਭਾਅ ਜੀ ਆਂਡਾ ਪਰੋਠਾ ਕਿੱਦਾਂ 0 ਉਹਦੇ ਉੱਤੇ ਗੋਲ ਦਾਇਰਾ, ਮਤਲਬ ਸ਼ੁਰੂ ਤੋਂ ਬੈਕ ਬੈਂਚਰ ਪਿੱਛੇ ਬਹਿਣ ਵਾਲੇ, ਕੋਈ ਗੱਲ ਨਹੀਂ ਜਨਾਬ, ਕਦੀ ਕਦੀ ਪਿੱਛੇ ਬਹਿ ਕੇ ਬੰਦਾ ਅੱਗੇ ਵੱਧ ਜਾਂਦਾ। ਸੁਣਦੇ ਰਹੋ 1 FM ਪਾਕਿਸਤਾਨ, ਆਪਣੇ ਆਰਜੇ ਵਸੀਮ ਅਹਿਮਦ ਦੇ ਨਾਲ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਖਬਰਾਂ, ਮੁੜ ਕੇ ਵਾਪਸ ਆਵਾਂਗਾ, ਤੁਹਾਡੀਆਂ ਲਾਈਵ ਕਾਲਸ ਲਵਾਂਗਾ, ਸਾਡੇ ਨਾਲ ਨਾ ਰਹਿਣਾ, ਆਹ ਕਿਤੇ ਨਾ ਚਾਹੀਂ ਸਾਹਿਬ।
2: ਕਮਿੰਗ ਅਪ ਨੈਕਸਟ 101 ਨਿਊਜ਼ ਹੈਡਲਾਈਨਸ।

0: शुक्रिया, आपने FM 101 ट्यून किया।
1: You're listening to FM 101, a bale bale or shower shower.
2: There's music, and then there's magic. One above, FM 101.
3: FM Pakistan ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹਾਂ। ਤੁਹਾਡੇ ਨਾਲ 2:02 ਹੋ ਗਏ ਨੇ। ਉਹ ਪ੍ਰੋਗਰਾਮ ਅਸੀਂ ਡੈਡੀਕੇਟ ਕਰਦੇ ਹਾਂ ਉਹ ਮਦਰ ਸ਼ਾਹ ਨੂੰ। ਉਹ ਅੱਡੀ ਮਰਦ ਪਛਾਣ ਲਿਆਵਾਂ,
4: ਮਦਰ ਸ਼ਾਹ ਪੁਚਾਲ ਲਿਆ ਤਾਂ ਮੈਂ ਪੁਚਾਲ ਨਹੀਂ ਲਿਆਦਾ। ਓਕੇ ਜਨਾਬ, ਤੁਹਾਨੂੰ ਇਸ ਵੇਲੇ ਅਸੀਂ ਮਦਰ ਸ਼ਾਹ ਦੀ ਆਵਾਜ਼ ਸੁਣਾਵਾਂਗੇ। ਪਹਿਲੇ ਵੀ ਇਹ ਡਾਇਲੋਗ ਤੁਸੀਂ ਸੁਣ ਚੁੱਕੇ ਜੇ ਮਗਰ ਮੈਂ ਕੋਸ਼ਿਸ਼ ਕਰਦਾ ਪਿਆ ਕਿ ਇੱਕ ਵਾਰੀ ਫਿਰ ਤੁਹਾਨੂੰ ਇਹ ਡਾਇਲੋਗ, ਕਿਉਂਕਿ ਬਹੁਤ ਹੀ ਮਜ਼ੇਦਾਰ ਔਰ ਜ਼ਬਰਦਸਤ ਹੈ, ਇਸ ਵਾਸਤੇ ਤੁਹਾਡੇ ਵਾਸਤੇ ਅਸੀਂ ਅੱਜ ਦੇ ਪ੍ਰੋਗਰਾਮ 'ਚ ਇੱਕ ਵਾਰੀ ਫਿਰ ਇਹ ਡਾਇਲੋਗ ਸ਼ਾਮਿਲ ਕਰਨ ਲੱਗੇ ਹਾਂ। ਔਰ ਇਹਦੇ 'ਚ ਹੈਗਾ ਉਹ ਮੈਂ ਛਿਲ ਕੇ ਰੱਖ ਦਿਆਂਗਾ। ਓਕੇ ਜੀ,
5: ਚਲੋ ਮੇਰੇ ਨਾਲ ਖੋਏ, ਮੈਂ ਛਿਲ ਕੇ ਰੱਖ ਦਵਾਂ।
6: ਛਿਲ ਕੇ ਰੱਖ ਦੇਵਾਂ, ਤੂੰ ਕੀ ਪਿੰਡ ਨਾਲ ਰੰਦਾ ਫਿੱਟ ਕਰਾਇਆ?
5: ਅੱਜ ਕੱਲ ਉਹਦਾ ਅੰਟ ਬੜਾ ਪਖਿਆ, ਕਿਉਂ ਮੇਰੇ ਪਿੰਡ ਤੇ ਸੋਜਾ ਪਵਾਉਣੀਆਂ ਨੇ?
7: ਤੂੰ ਇਹ ਦੱਸ, ਉਹਦੇ ਪੁੱਤਰ ਦਾ ਵਿਆਹ ਕਿਉਂ ਨਹੀਂ ਕਰਵਾਇਆ?
5: ਜ਼ਫਰਿਆ, ਗੱਲ ਇਹ ਕਿ ਜੰਗ ਦੀ ਵਜ੍ਹਾ ਨਾਲ ਰਿਸ਼ਤਿਆਂ ਦਾ ਕਾਰੋਬਾਰ ਬੜਾ ਨਰਮ ਪਿਆ, ਫਲ ਬੜਾ ਘੱਟ ਆ ਰਿਹਾ। ਵੈਸੇ ਕੋਸ਼ਿਸ਼ ਜਾਰੀ ਹੈ, ਕੰਮ ਹੋ ਜਾਏਗਾ। ਤੂੰ ਸੁਣਾ, ਸਈਆਂ ਦੇ ਹੱਥੋਂ ਕਿੰਨੀ ਕੁ ਦਫ਼ਾ ਬੇਇੱਜ਼ਤ ਹੋ ਚੁੱਕਾ ਹੈ?
7: ਓਏ, ਉਹ ਤੇ ਸਾਡੇ ਦਿਲੀ ਮਲਕਾ ਹੈ।
5: ਆਹੋ, ਕਮੇਟੀ ਵਾਲਿਆਂ ਦਾ ਨਲਕਾ ਹੈ।
7: ਓ ਬਕਵਾਸ ਕਰ ਓਏ,
3: ਓਕੇ ਜੀ, ਉਹ ਸਾਡੇ ਦਿਲ ਦੀ ਮਲਕਿਆ, ਕਮੇਟੀ ਦਾ ਨਲਕਾ ਹੈ। ਮਰਮੜਾ ਫੇ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅੱਜ ਦਾ ਪ੍ਰੋਗਰਾਮ ਦੇ ਵਿੱਚ ਜਿਹੜਾ ਟੋਪਿਕ ਹੈ, ਅਸੀਂ ਹੱਸਣਾ ਖੇਡਣਾ ਹੁੰਦਾ ਤੁਹਾਡੇ ਵਾਸਤੇ। ਅਸੀਂ ਇਹ ਬੜਾ ਪੁਰੌਣਕ ਪ੍ਰੋਗਰਾਮ ਬਣਾ ਕੇ ਲੈ ਕੇ ਆਉਂਦੇ ਹਾਂ, ਔਰ ਯਕੀਨਨ ਤੁਸੀਂ ਇਹਨੂੰ ਭਰਪੂਰ ਤਰੀਕੇ ਨਾਲ ਇੰਜੋਏ ਕਰਦੇ ਜੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਹੜੇ ਲੋਕ ਰੋਂਦ ਮਾਰਦੇ ਰਹਿੰਦੇ ਨੇ, ਹਰ ਵੇਲੇ ਰੋਂਦ ਮਾਰਦੇ ਨੇ, ਅਤੇ ਉਹਨਾਂ ਦਾ ਕੀ ਹੱਲ ਹੈ, ਉਹਨਾਂ ਨੂੰ ਕਿਵੇਂ, ਉਹਨਾਂ ਤੋਂ ਕਿਵੇਂ ਜਾਨ ਛੁਡਾਈ ਜਾ ਸਕਦੀ ਹੈ, ਉਹਨਾਂ ਨੂੰ ਕਿਵੇਂ ਸਬਕ ਦਿੱਤਾ ਜਾ ਸਕਦਾ ਹੈ, ਅਤੇ ਕਿਸ ਤਰ੍ਹਾਂ ਉਹਦਾ ਹੱਲ ਨਿਕਲੇਗਾ, ਇਹਦੇ ਬਾਰੇ 'ਚ ਤੁਸੀਂ ਸਾਨੂੰ ਦੱਸਣਾ ਹੈ ਸਾਡੇ ਪ੍ਰੋਗਰਾਮ 'ਚ ਆ ਕੇ। ਟੈਲੀਫੋਨ ਨੰਬਰ ਹੈਗਾ ਜੀ 0424211001001।

0: ਲੋ ਜੀ ਜੋਗੀ ਹੈ ਦੁਆਰੇ ਤੇਰੇ ਕੰਨ ਵਿੱਚ ਪਾ ਕੇ ਮੁੰਦਰਾ ਹਲੋ
1: ਅਸਲਾਮੁਅਲੈਕੁਮ
0: ਵਾਲੇਕੁਮ ਅਸਲਾਮ ਕਿੰਨੇ ਕਾਲ ਕੀਤੀ ਹੈ ਮੈਨੂੰ
1: ਠੀਕ ਠਾਕ ਮਾਲਕ ਦਾ ਬੜਾ ਕਰਮ ਜੀ ਕੀ ਕਹੋਗੇ ਉਹ ਜਨਾਬ ਰੋ ਦੋ ਮਾਰਦੇ ਸਨ ਜਿਨ੍ਹਾਂ ਵਿੱਚ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ।
0: ਅੱਛਾ
1: ਹਾਂਜੀ, ਜਿਹੜੇ ਜਿਨ੍ਹਾਂ ਵਿੱਚ ਹਿੰਮਤ ਹੁੰਦੀ ਹੈ ਨਾ ਮੁਕਾਬਲਾ ਕਰਨ ਦੀ ਉਹ ਰੋਂਦ ਨਹੀਂ ਮਾਰਦੇ, ਜਿਨ੍ਹਾਂ ਵਿੱਚ ਹਿੰਮਤ ਨਹੀਂ ਹੁੰਦੀ ਉਹ ਰੋਂਦ ਮਾਰਦੇ ਨੇ।
0: ਅੱਛਾ ਚਲੋ ਇਹ ਤਾਂ ਹੋ ਗਈ ਨਾ, ਉਹ ਦੂਸਰੀ ਗੱਲ, ਕੁਝ ਲੋਕੀ ਲੁੱਡੋ ਖੇਡ ਰਹੇ ਨੇ ਘਰ ਦੇ ਵਿੱਚ, ਉਹਦੇ 'ਚ ਵੀ ਰੋਂਦ ਮਾਰਦੇ ਪਏ ਨੇ, ਕੁਝ ਲੋਕੀ ਕੋਈ ਗੇਮ ਹੋ ਰਹੀ ਆਪਸ 'ਚ ਭੈਣਾ ਭਰਾ, ਉਹਦੇ 'ਚ ਵੀ ਰੋਂਦ ਮਾਰਦੇ ਪਏ ਨੇ। ਚੀਚੀ ਮਾਰ ਕੇ ਉਹਦੀ ਗੋਡੀ ਅੰਦਰ ਕਰ ਦਿੱਤੀ, ਉਧਰੋਂ ਚੀਚੀ ਮਾਰ ਕੇ ਆਪਣੀ ਗੋਡੀ ਬਾਹਰ ਕੱਢ ਲਈ ਹੈ ਨਾ, ਇਸ ਤਰ੍ਹਾਂ ਹੀ ਹੈ। ਅੱਛਾ ਸਭ ਨੂੰ ਪਤਾ ਹੁੰਦਾ, ਚਾਰ ਖਿਲਾੜੀ ਅਗਰ ਬੈਠੇ ਨੇ ਨਾ, ਚਾਰਾਂ ਨੂੰ ਪਤਾ ਕਿ ਇਹਦੇ ਵਿੱਚ ਨਾ ਅਸੀਂ ਸਾਰੇ ਯਾਰ ਕੁਛ ਨਾ ਕੁਛ ਕਰਨਾ ਜ਼ਰੂਰ ਹੈ, ਇਹ ਵਾਹਿਦ ਗੇਮ ਹੈ ਜਿਹਦੇ 'ਚ ਸਾਰੇ ਪਹਿਲੇ ਤਿਆਰ ਹੋ ਰਹੇ, ਕੋਈ ਨਾ ਕੋਈ ਇਹਦੇ 'ਚ ਹੀਰਾ ਫੇਰੀ ਜ਼ਰੂਰ ਕਰਨੀ ਹੈ ਨਾ, ਐਸੇ ਹੀ ਹੈ ਨਾ।
1: ਲੋ ਜੀ FM 101 ਰੇਡੀਓ ਪਾਕਿਸਤਾਨ ਦੀ ਸਾਲਗਿਰਾ ਦੀ ਮੁਬਾਰਕ ਤੇ ਸਪੀਕਰ ਵਾਲੇ ਨੂੰ ਅਣਗਿਣਤ ਰੁਪਈਆਂ ਦਾ ਨਾਮ ਕਰਦੇ ਨੇ ਜਨਾਬ ਦਾ ਸ਼ੁਕਰੀਆ।
0: ਬਿਲਕੁਲ ਠੀਕ ਹੈ, ਉਹਦੇ ਆਖਰੀ ਲਫ਼ਜ਼ ਇਹੋ ਹੀ ਹੁੰਦਾ ਸੀ, ਜਨਾਬ ਦਾ ਸ਼ੁਕਰੀਆ, ਜਨਾਬ ਦਾ ਬੜਾ ਸ਼ੁਕਰੀਆ ਜਨਾਬ, ਉਹ 2 ਰੁਪਏ ਦੀ ਵੇਲ ਮੁੰਡੇ ਤੇ ਮਾਮੇ ਵੱਲੋਂ ਵੇਲ, ਜਨਾਬ ਦਾ ਬੜਾ ਸ਼ੁਕਰੀਆ, ਨਾਲ ਹੀ ਗਾਣੇ ਦੀ ਵਾਪਸੀ ਕਰ ਦਿੰਦੇ ਸੀ।
1: ਇਸੇ ਤਰ੍ਹਾਂ ਹੀ ਦੱਸਣ ਦਿਓ, ਜਿਹੜੀਆਂ ਬੀਬੀਆਂ ਪੈਸੇ ਪਕੜਾਉਂਦੀਆਂ ਸੀ ਨਾ ਜੀ, ਉਹਨਾਂ ਨੇ ਨਾਂ ਲੈਣਾ ਫਰੀ, ਅਨੀਲਾ ਬਾਜੀ, ਅਮਾਰਾ ਬੇਲ, ਇਹ ਸਾਰੀਆਂ ਮੇਰੀਆਂ ਭੈਣਾਂ ਨੇ
0: ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ, ਰੱਬ
1: ਰੱਖੇ। ਮੁਹੰਮਦ ਸ਼ਹਾਦ ਗਰਮਦਾਸ ਤੇ ਅਨੀਬ ਡਰਾਈਵਰ ਤੇ ਅਖਤਰ ਰਾਜਪੂਤ, ਔਰ ਜਿੱਥੋਂ ਤੱਕ ਜਿਹੜੇ ਸੱਜਣ ਪੀਲੀ ਸੁਣਦੇ ਨੇ ਤੇ ਉਹਨਾਂ ਸਭ ਨੂੰ ਮੇਰਾ ਸਲਾਮ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਇਸ ਤਰ੍ਹਾਂ ਆਉਂਦੇ ਰਹੋ, ਪ੍ਰੋਗਰਾਮ ਕਰਦੇ ਰਹੋ ਤੇ ਆਪਣੀ ਵਿਚਾਰ ਸਾਂਝੇ ਕਰਦੇ ਰਹੇ, ਰੱਬ ਰਾਖਾ ਚੱਲਾ ਦੇ,
0: ਰੱਬ ਰਾਖਾ। ਓਕੇ ਜੀ, ਅਨੀਲਾ ਜੀ ਦਾ ਮੈਸੇਜ ਸਾਡੇ ਤੱਕ ਕੱਪੜਿਆ ਸੀ, ਉਹਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ, ਉਹਨਾਂ ਨੇ ਸਾਨੂੰ ਕੀ ਕਿਹਾ ਮੈਂ ਤੁਹਾਨੂੰ ਦੱਸਦਾ ਜਨਾਬ। ਉਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਅਤੇ ਉਹਨਾਂ ਨੇ ਕਿਹਾ ਜੀ ਕਿ ਪ੍ਰੋਗਰਾਮ ਬੜਾ ਵਧੀਆ, ਅਤੇ ਕਹਿੰਦੀਆਂ ਨੇ ਕਿ ਮੈਂ ਪੂਰੀ ਕੋਸ਼ਿਸ਼ ਕਰਦੀ ਪਈ ਹਾਂ ਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰਾਂ। ਵੈਲਕਮ, ਗੁੱਡ ਸ਼ੋ, ਕਮਾਲ ਦਾ ਸ਼ੋ, ਅਤੇ ਸਾਰਿਆਂ ਨੂੰ ਸਲਾਮ ਦੇ ਦਿਓ, ਔਰ ਉਹਨਾਂ ਨੇ ਕਿਹਾ ਜੀ ਸਰ ਦਾ ਜਿਹੜਾ ਆਪਣਾ ਸ਼ੋਅ ਦਾ ਜਿਹੜਾ ਟਾਈਮ ਹੈ ਨਾ, ਉਹ 2 ਘੰਟੇ ਬੜਾ ਥੋੜ੍ਹਾ ਲੱਗਦਾ ਸਾਨੂੰ, ਇਹਦਾ ਟਾਈਮ ਜਿਹੜਾ ਨਾ ਟਾਈਮ ਇਹਦਾ ਵੱਧ ਹੋਣਾ ਚਾਹੀਦਾ। ਬੜੀ ਮਿਹਰਬਾਨੀ ਜਨਾਬ, ਇਹ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀ ਮੈਸੇਜ ਆ ਗਿਆ ਇਹਨਾਂ ਦਾ ਫਿਰ, ਅਤੇ ਸਾਰੇ ਮੁਝੇ ਅਤੇ ਮੰਜੇ 'ਤੇ ਬੈਠੇ ਵਿਹੜੇ ਦੇ ਵਿੱਚ ਸਭ ਨੂੰ ਸਲਾਮ, ਸ਼ੋਅ ਦੀ ਕਿਆ ਬਾਤ ਹੈ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ, ਤੁਹਾਡਾ ਪੈਗਾਮ ਪ੍ਰੋਗਰਾਮ ਸ਼ਾਮਿਲ ਹੋ ਗਿਆ। 04-2-111-0001 ਲੋਕ ਜਨਾਬ ਜਿਹੜੇ ਲੋਕ ਰੋਂਦ ਮਾਰਦੇ ਨੇ ਗੱਲ ਦਿੱਤੇ ਝੂਠ ਬੋਲਦੇ ਨੇ, ਚੱਕਰ ਦਿੰਦੇ ਨੇ, ਉਹਨਾਂ ਦਾ ਕੀ ਹਾਲ ਕਰਨਾ ਚਾਹੀਦਾ, ਉਹਨਾਂ ਦਾ ਕੀ ਕਰਨਾ ਚਾਹੀਦਾ, ਕਿਉਂਕਿ ਸਾਡੀ ਜਿਹੜੀ ਗੱਲ ਹੈ ਨਾ, ਉਹ ਸਾਡੇ ਦਿਲ ਦੀ ਗੱਲ ਤਾਂ ਬਿਲਕੁਲ ਸਹੀ ਹੈ, ਅਸੀਂ ਤਾਂ ਬਿਲਕੁਲ ਸਹੀ ਪੁਆਇੰਟ ਦੇ ਉੱਤੇ ਖੜ੍ਹੇ ਹਾਂ, ਮਗਰ ਦੂਸਰਾ ਬੰਦਾ ਕਈ ਵਾਰੀ ਸਾਨੂੰ ਟਾਲਣ ਵਾਸਤੇ ਵੀ ਰੋਂਦ ਮਾਰ ਜਾਂਦਾ ਹੈ।

0: ਲੋ ਜਨਾਬ ਨਿੱਕੇ ਹੁੰਦੀਆਂ ਦਾ ਪਿਆਰ ਹੈ। ਹੈਲੋ, ਵਾਲੇਕੁਮ ਅਸਲਾਮ,
1: ਮਹਿਬੂਬਲੀ ਬੋਲ ਰਹੇ ਜਨਾਬ।
0: ਓ ਕਿਆ ਬਾਤ ਹੈ ਜਨਾਬ, ਬੋਧੀ ਜੱਟ
1: ਵਾਲੇਕੁਮ
0: ਅਸਲਾਮ, ਤੁਹਾਡੀ ਬੇਟੀ ਦਾ ਵੀ ਬਹੁਤ ਸ਼ੁਕਰੀਆ।
1: ਤਸੀਮ ਭਾਈ, ਅਸੀਂ ਨਾਸ਼ਤਾ ਕਰ ਰਹੇ ਤੇ ਨਾਸ਼ਤਾ ਕਰ ਲਵੋ, ਪਰਾਠੇ ਤੇ ਚਾਹ।
0: ਢੇਰ ਸਾਰੇ ਵਰਗ ਉਹਨਾਂ ਤੇ ਨਾਲ ਅੰਬ ਦਾ ਅਚਾਰ ਹੋਵੇ, ਕਿਆ ਬਾਤ ਹੈ
1: ਜੀ। ਰੱਖਿਆ ਜੀ ਮਿਰਚਾਂ ਦਾ ਅਚਾਰ।
0: ਕਿਆ ਬਾਤ, ਕਿਆ ਬਾਤ।
1: ਮੇਰਾ ਬੇਟਾ ਹੈ ਨਾ ਤਾਹਰ ਅਲੀ
0: ਜੀ,
1: ਉਹ ਕਹਿ ਰਿਹਾ ਵਸੀਮ ਭਾਈ ਦੀ ਕਿਸੇ ਦਿਨ ਦਾਵਤ ਕਰੋ ਤੇ ਉਹਨਾਂ ਵਾਸਤੇ ਆਪਣਾ ਇਤਮਾਮ ਕਰੀ ਤੇ ਦਾਵਤ ਦਾ।
0: ਮੈਂ ਤੁਹਾਡੇ ਵਾਸਤੇ ਗਾਣਾ ਲਾ ਦਿੱਤਾ, ਮਾਹੀ ਮੇਰੇ ਰੋਂਦ ਨਾ ਮਾਰੀ।
1: ਅੱਛਾ,
0: ਇਹ ਤੁਹਾਡੀ ਦਾਵਤ ਇਵੇਂ ਦੀ ਲੱਗਦੀ ਪਈ ਹੈ ਮੈਨੂੰ, ਬਿਲਕੁਲ ਇਵੇਂ ਦੀ ਜਿਵੇਂ ਦਾ ਗਾਣਾ ਚੱਲਦਾ ਪਿਆ।
1: ਅੱਛਾ, ਤਾਰਕ ਸਾਹਿਬ ਆਣ ਨਾ, ਉਹਨਾਂ ਨੂੰ ਮੇਰਾ ਸਲਾਮ ਕਹੋ, ਲੀਲਾ ਭੈਣ ਨੂੰ ਤੇ ਮੇਰੀ ਸਾਰੀ ਫੈਮਿਲੀ ਤੁਹਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਸੁਣ ਰਹੀ ਹੈ।
0: ਤੁਹਾਡੀ ਸਾਰੀ ਫੈਮਿਲੀ ਮਹਿਬੂਬ ਅਲੀ, ਬਹੁਤ ਸ਼ੁਕਰੀਆ ਜੀ। ਰਵੋ,
1: ਅੱਛਾ ਇਹ ਗਾਣਾ ਲਾਣਾ ਆਪਣਾ ਮੁਖੜਾ ਚੰਨ ਵਰਗੇ ਦਾ ਹੈਗਾ, ਆਪਣਾ ਫੁੱਲ ਗੁਲਾਬ ਦੇ ਗੁੰਗੋ
0: ਖਿਲ ਗਿਆ, ਖੁੱਲ ਨੀ ਖਿਲ ਗਿਆ, ਖਿਲ ਗਿਆ ਫੁੱਲ ਗੁਲਾਬ ਦੇ, ਅੱਜ ਗੋਰੀਆਂ ਬਾਵਾਂ ਮਿਲੇ ਸਦੀਆਂ ਬਾਅਦ ਤੇਰੇ ਸਦਕੇ ਜਾਵਾਂ। ਹਾਏ,
1: ਇਹ ਗਾਣਾ ਲਾਓ ਜੀ ਤੁਹਾਡੀ।

0: ਮੂੰਹ ਕਾਲਾ ਹੁੰਦਾ ਬੇਈਮਾਨ ਦਾ, ਹੋਇਆ ਤਾਂ ਕਾਲਾ ਮੂੰਹ ਕਰ ਦਿਓ, ਉਸ ਤੋਂ ਬਾਅਦ ਗਲੇ ਛਿੱਤਰਾਂ ਦਾ ਹਾਰ ਪਾ ਕੇ ਇਹਨੂੰ ਖੋਤੇ ਦਿੱਤੇ, ਪੂਰੇ ਪੂਰੇ ਪਿੰਡ ਦੀ ਸੈਰ ਕਰਾਓ। ਇਹ ਕਿਹੜੀ ਫਿਲਮ ਦਾ ਡਾਇਲੋਗ ਹੈ ਦੱਸੋਗੇ ਤੁਸੀਂ? ਜਿੱਥੋਂ ਤੱਕ ਮੈਨੂੰ ਯਾਦ ਪੈਂਦਾ ਨਾ, ਇਹ ਡਾਇਲੋਗ ਹੈਗਾ ਸੀ, ਹੈਗਾ ਤਾਂ ਵੈਸੇ ਅੰਦਾਜ਼ ਤਾਂ ਮੈਂ ਬੋਲ ਦਿੱਤਾ ਉਹਦੇ ਮਦਰ ਸ਼ਾਹ ਦਾ, ਮਗਰ ਇਹ ਜਿਹੜਾ ਡਾਇਲੋਗ ਸੀ ਨਾ ਅਲਿਆਸ ਕਸ਼ਮੀਰੀ ਦਾ ਸੀ। ਔਰ ਜਿੱਥੋਂ ਤੱਕ ਮੈਨੂੰ ਯਾਦ ਪੈਂਦਾ ਇਹ ਫਿਲਮ ਹੈਗੀ ਸੀ, ਖੈਰ ਫਿਲਮ ਉਹਦਾ ਨਾਂ ਯਾਦ ਆਏਗਾ ਤਾਂ ਹੁਣ ਮੈਂ ਤੁਹਾਨੂੰ ਦੱਸਾਂਗਾ, ਅਤੇ ਅਗਲੇ ਕੋਲ ਨਾਲ ਗੱਲ ਕਰਦੇ ਹਾਂ। ਕਿੰਨੇ ਕਾਲ ਕੀਤੀ ਹੈ ਮੈਨੂੰ, ਕਿਆ ਬਾਤ ਹੈ, ਕਿਆ ਬਾਤ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਸ਼ਾਫੀ ਸ਼ਮੀਮ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਹੱਸਦੇ ਮੁਸਕਰਾਉਂਦੇ ਹੋਏ, ਕਹਿਕੇ ਲਾਉਂਦੇ ਹੋਏ।
1: ਕੈਸੇ ਵਸੀਮ ਸਾਹਿਬ, ਤੁਸੀਂ ਠੀਕ ਹੋ?
0: ਸ਼ੁਕਰ ਅੱਲਾ ਦਾ, ਬਿਲਕੁਲ ਠੀਕ ਹੈ।
1: ਬਹੁਤ ਅੱਛਾ ਸ਼ੋਅ ਮੇਰੇ ਸਾਹਿਬ ਦਾ, ਜਿਸ ਤਰ੍ਹਾਂ ਤੁਸੀਂ ਚੀਜ਼ਾਂ ਦੱਸੀਆਂ ਨੇ ਕਿ ਕਿਸੇ ਜ਼ਮਾਨੇ ਦੇ ਨਾ ਸਾਡੇ ਘਰ ਟੀ ਵੀ ਹੁੰਦਾ ਸੀ, ਤੇ ਪੂਰੇ ਮੁਹੱਲੇ ਦੇ ਵਿੱਚ ਨਾ ਇੱਕ ਪੀਟੀ ਸੀਐਲ ਤੇ ਫੋਨ ਹੁੰਦਾ ਸੀ
0: ਜੀ ਜੀ,
1: ਸਾਰਿਆਂ ਦਾ। ਇੱਕ ਵਾਰੀ ਤਾਂ ਜਿਹੜਾ ਫੋਨ ਕਰਦਾ ਸੀ ਉਹ ਫੋਨ ਕਰਕੇ ਸਾਨੂੰ ਦੱਸਦਾ ਸੀ ਕਿ ਮੈਂ ਫਲਾਣ ਜਗ੍ਹਾ ਤੋਂ ਬੋਲ ਰਿਹਾ, ਤੇ ਫੋਨ ਵੀ ਸਾਰੇ ਬਾਹਰੋਂ ਹੁੰਦੇ ਸੀ ਪਾਕਿਸਤਾਨ ਦੇ ਲਈ, ਤੇ ਮੇਰੇ ਘਰੋਂ ਨਾ ਬੁਲਾ ਦਿਓ।
0: ਉਹਨਾਂ
1: ਨੂੰ ਜਾ ਕੇ ਫਿਰ ਫੋਨ ਬੰਦ ਕਰਦਾ ਸੀ, ਤੇ ਫਿਰ ਦੁਬਾਰਾ ਕਹਿੰਦਾ ਮੈਂ ਕਰਾਂਗਾ, ਬੁਲਾ ਬੁਲਾ ਕੇ ਲਿਆ ਕੇ ਤੇ ਬਿਠਾਈਦਾ ਸੀ ਉਹਨਾਂ ਨੂੰ।
0: ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਸੀ।
1: ਫਿਰ ਵੀਸੀਆਰ ਆ ਗਏ, ਵੀਸੀਆਰ ਵੇਚੀ ਜਾਂਦਾ ਸੀ,
0: ਤੇ ਜਦੋਂ ਤੁਸੀਂ ਕਿਸੇ ਨੂੰ ਬੁਲਾ ਕੇ ਲਿਆਉਂਦੇ ਸੀ ਕਿ ਆਪਣਾ ਫੋਨ ਸੁਣ ਲਵੋ, ਤੇ ਤੁਸੀਂ ਸਾਹਮਣੇ ਬਹਿ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਵੀ ਸੁਣਦੇ ਹੁੰਦੇ ਸੀ। ਮੈਨੂੰ ਲੱਗਦਾ ਆਪੀ ਸ਼ਮੀਮ ਤੁਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਬਹਿ ਕੇ ਸਾਹਮਣੇ ਸੁਣਦੇ ਸੀ।
1: ਬੱਚੇ ਕਿਸੇ ਨੂੰ ਭੇਜੀਦਾ ਸੀ, ਤਸਵੀਰ ਨਹੀਂ ਸੀ ਆਉਂਦੀ, ਕਹਿੰਦਾ ਸੀ ਐਂਟੀਨਾ ਸਿੱਧਾ ਕਰਕੇ ਆ, ਉਹ ਫਿਰ ਉੱਪਰ ਜਾ ਕੇ ਘੁਮਾਉਂਦਾ ਸੀ, ਫਿਰ ਫੋਟੋ ਤੇ
0: ਟੀਵੀ ਥੱਲਿਓਂ ਆਵਾਜ਼ਾਂ ਜਾਂਦੇ ਸੀ, ਉਹ ਥੋੜਾ ਖੱਬੇ ਕਰਦੇ, ਉਹ ਥੋੜਾ ਲੈਫਟ ਕਰਦੇ। ਕੁਝ ਲੋਕਾਂ ਨੇ ਆਪਣੇ ਫਰਾਈ ਪੈਨ ਵੀ ਬੰਨੇ ਹੁੰਦੇ ਸੀ ਐਂਟੀਨੇ ਦੇ ਨਾਲ ਨਾ।
1: ਬਹੁਤ ਸਾਰੀਆਂ ਖੇਲਾਂ ਸੀ, ਬਹੁਤ ਸਾਰੀਆਂ ਖੇਲਾਂ ਸੀ,
0: ਮਗਰ ਜਿਹੜੇ ਲੋਕੀ ਰੋਂਦ ਮਾਰਦੇ ਨੇ ਉਹਨਾਂ ਦਾ ਕੀ ਕੀਤਾ ਜਾਏ?
1: ਰੋਂਦ ਨਹੀਂ ਮਾਰਨਾ ਚਾਹੀਦਾ, ਵੈਸੇ ਬੜੀਆਂ ਗੱਲਾਂ ਦੇ ਵਿੱਚ ਰੋਂਦ ਮਾਰੇ ਜਾਂਦੇ, ਰੋਂਦ ਨਹੀਂ ਮਾਰਨਾ ਚਾਹੀਦਾ। ਛੋਟੇ ਬੱਚੇ ਪਹਿਲੇ ਰੋਂਦ ਮਾਰਦੇ ਹੁੰਦੇ ਸੀ, ਹੁਣ ਤਾਂ ਵੱਡੇ ਵੀ ਰੋਂਦ।
0: ਮੇਰਾ ਖਿਆਲ ਕਿ ਨਹੀਂ, ਚਾਹੀਦੇ ਨੂੰ ਛੱਡੋ ਤੁਸੀਂ, ਚਾਹੀਦਾ ਤਾਂ ਸਾਰੀਆਂ ਚੰਗੀਆਂ ਚੀਜ਼ਾਂ ਚਾਹੀਦੀਆਂ ਨੇ, ਬੁਰੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਦੱਸਾਂ ਕੀ ਕਰਨਾ ਚਾਹੀਦਾ, ਉਹਨੂੰ ਫੜ ਕੇ ਨਾ ਰੱਖ ਕੇ ਰੈਪੜਾ ਕਰਾਉਣਾ ਚਾਹੀਦਾ ਕਿ ਤੂੰ ਫਿਰ ਝੂਠ, ਤੂੰ ਇਸ ਤਰ੍ਹਾਂ ਨਹੀਂ ਆਵਾਜ਼ ਆ ਰਹਾ, ਠੀਕ ਹੈ ਨਾ, ਉਹ ਇਸ ਤਰ੍ਹਾਂ ਨਹੀਂ ਆਵਾਜ਼ ਆ ਦੇ ਜਿਹੜੇ ਰੋਂਦ ਸ਼ਮੀਮ ਜੀ ਤੁਸੀਂ ਆਦੇ ਜਿਹੜਾ, ਯਕੀਨ ਕਰੋ ਬੜੀ ਰੌਣਕ ਲੱਗ ਜਾਂਦੀ, ਬੜੇ ਹਾਸੇ ਲੱਗ ਜਾਂਦੇ ਨੇ।
1: ਸਿੰਘ ਸਾਹਿਬ ਦੇਖੋ ਤੁਸੀਂ ਨਾ ਇੱਕ ਇੱਕ ਕਾਲ ਨਾ ਲਵੋ, ਤਿੰਨ ਤਿੰਨ ਕਾਲਾਂ ਲਵੋ, ਜ਼ਿਆਦਾ ਤੋਂ ਜ਼ਿਆਦਾ ਕਾਲਰ ਆ ਜਾਣ
0: ਤੇ ਗਾਣੇ। ਮੇਰਾ ਨਾ ਸ਼ਮੀਮ ਜੀ, ਮੇਰੇ ਗਾਣੇ ਗਾਣ ਤੇ ਵੀ ਜੀ ਕਰਦੇ ਨੇ, ਮੈਂ ਕੀ ਕਰਾਂ, ਮੈਂ ਕੱਲੀ ਬੈਠੀ ਹੋਈ ਹਾਂ ਇੱਥੇ। ਜੇ ਤੁਸੀਂ ਕਹੋਗੇ ਨਾ, ਜੇ ਤੁਸੀਂ ਕਹੋਗੇ ਕਿ ਕਿਸੇ ਸਾਰੀ ਕਾਲਾ ਹੀ ਲਈ ਜਾਓ, ਤੇ ਫਿਰ ਮੈਂ ਕੀ ਕਰਾਂਗੀ।
1: ਵਾਹ ਜੀ ਵਾਹ, ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ।
0: ਬੜਾ ਖੂਬਸੂਰਤ ਗਾਣਾ, ਫਿਲਮ ਵੀ ਆਪਣੇ ਜ਼ਮਾਨੇ ਦੀ ਬੜੀ ਸੁਪਰ ਹਿੱਟ ਫਿਲਮ,
1: ਮੇਰਾ
0: ਖਿਆਲ ਹੈ ਕਿ ਮਲੰਗੀ ਦਾ ਹੀ ਹੈ, ਬਿਲਕੁਲ ਠੀਕ ਹੈ।
1: ਹਾਂਜੀ ਹਾਂਜੀ, ਤੇ ਅਗਰ ਹੋ ਸਕੇ ਪਲੇ ਕਰ ਦੋ, ਤੁਸੀਂ ਲੱਭੋਗੇ ਤਾਂ ਮਿਲ ਹੀ ਜਾਏਗਾ।
0: ਹਾਂਜੀ,
1: ਤੇ ਬੜਾ ਮਜ਼ਾ ਆ ਰਿਹਾ, ਬੜਾ ਅੱਛਾ ਤੁਹਾਡਾ ਸ਼ੋਅ, ਤੁਸੀਂ ਪੁਰਾਣੀਆਂ ਪੁਰਾਣੀਆਂ ਗੱਲਾਂ ਦੀ ਸਾਨੂੰ ਯਾਦਾਂ ਕਰਾ ਦਿੰਦੇ।
0: ਮੈਂ ਲੱਭਦਾ ਰਹਿੰਦਾ ਸਾਰੀਆਂ ਗੱਲਾਂ ਨਾ, ਕਿ ਮੈਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ, ਬਹੁਤ ਸ਼ੁਕਰੀਆ ਜੀ।
1: ਹਾਂਜੀ, ਅਸਦ ਬੁਖਾਰੀ ਵੀ ਹੁੰਦੇ ਸੀ ਸਾਈਡ ਹੀਰੋ, ਤੇ ਉਹ ਕਹਿੰਦੇ ਸੀ ਮੈਂ ਅੱਡੀ ਮਾਰ ਕੇ ਧਰਤੀ ਹਿਲਾ ਦਿਆਂਗਾ, ਮੇਰੀ ਰਾਤੀ ਕੋਈ ਨਹੀਂ ਜੰਮਿਆ, ਇਸ ਤਰ੍ਹਾਂ ਕਰਕੇ ਬੜੇ
0: ਅੱਡੀ ਮਾਰਾਂ ਵਾਲਾ ਤਾਂ ਡਾਇਲੋਗ ਹੈਗਾ ਮਦਰ ਸ਼ਾਹ ਦਾ ਜਿਹਨਾਂ, ਤੇ ਉਹ ਵੀ ਉਹਨਾਂ ਦੇ ਡਾਇਲੋਗ ਬੜੇ ਮਸ਼ਹੂਰ ਨੇ, ਉਦੋਂ ਹਰ ਫਿਲਮ 'ਚ ਡਾਇਲੋਗ ਬੋਲਿਆ ਜਾਂਦਾ ਸੀ, ਜਿਵੇਂ ਅਲਿਆਸ ਕਸ਼ਮੀਰੀ ਦਾ ਸੀ, ਉਹ ਮੈਂ ਕਸ਼ਟ ਕੱਟ ਕੇ ਆਵਾਂ ਨਿਸ਼ਟ ਮਾਰ ਦਿਆਂਗਾ,
1: ਇਸ ਤਰ੍ਹਾਂ ਹੀ ਸੀ, ਇਸ ਤਰ੍ਹਾਂ ਹੀ ਸੀ, ਤੇ ਬੜੇ ਪਿਆਰੀਆਂ ਪੁਰਾਣੀਆਂ ਫਿਲਮਾਂ।
0: ਓਕੇ ਓਕੇ, ਬੜੀ ਮਿਹਰਬਾਨੀ। ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ।
1: ਬਾਕੀ ਹੈ ਕਿ ਤਾਰਿਕ ਭਾਈ, ਤਾਰਿਕ ਭਾਈ ਮਾਸ਼ਾਅੱਲਾ ਤਿੰਨ ਹਰੇ ਕੇ ਚਾਰ ਹੋ ਗਏ ਨੇ ਹੁਣ, ਤੇ ਤੁਸੀਂ ਜਿਹੜੇ ਕੁਵੈਤ ਵਾਲੇ ਤਾਰਿਕ ਭਾਈ ਹੁੰਦੇ ਉਹਨਾਂ ਦਾ ਨਾਮ ਲੈ ਕੇ ਪੜਿਆ ਕਰੋ।
0: ਓਕੇ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।
1: ਉਹਨਾਂ ਨੂੰ ਬਹੁਤ ਬਹੁਤ ਅਸਲਾਮ
2: ਅਲੈਕੁਮ। ਮੈਂ ਬੋਲੇ ਭਾਈ, ਦੇਖ ਲੀਜੀਏ ਆਪਕੀ ਪਸੰਦ ਕਾ ਗਾਣਾ ਮੈਨੇ ਢੂੰਢ ਲਿਆ ਔਰ ਢੂੰਢ ਕੇ ਆਪਕੇ ਲਈ ਲਗਾ ਦੀਆਂ। ਔਰ ਔਰਾਕ ਵਾਲੇ, ਔਰਾਕ ਵਰਗਾ ਨੂੰ ਔਰਾਕ ਕਵਾਂਗੇ ਨਾ ਜਮਾ, ਔਰ ਆਗ ਵਾਲੇ ਪਰਾਠੇ ਖਾ ਰਹੇ ਹਾਂ ਬੜੇ ਪਿਆਰੇ ਪਿਆਰੇ ਸੇ, ਔਰ ਉਸਕੇ ਸਾਥ ਸਾਥ ਆਪ ਇਹ ਖੂਬਸੂਰਤ ਆ ਗਾਣਾ ਵੀ ਸੁਣ ਰਹੇ ਹਾਂ ਆਪਕੇ ਲਈ ਮੈਨੇ ਖਾਸ ਪਲੇ ਕਰ ਦੀ ਹੈ। ਆਪਨੇ ਪਰਾਠਾ ਖਾਣੇ ਕੇ ਬਾਅਦ ਨਾ ਆਪਨੇ ਨਾ ਡਬਲ ਡਬਲ ਸਪੀਡ ਵਾਲਾ ਜੋ ਪਾਣੀ ਹੈ ਤਾਂ ਵੋ ਵੀ ਖਾਣਾ, ਠੀਕ ਹੈ।

0: ਮਨ ਕੇ ਫੁੱਲ ਗੁਲਾਬ ਦੇ ਅੱਜ ਗੋਰੀਆ ਮਾਵਾਂ ਕਿੰਨੇ ਮੈਨੂੰ ਕਾਲ ਕੀਤੀ ਹੈ।
1: ਅਸਲਾਮੁਅਲੈਕੁਮ ਜੀ।
0: ਵਾਲੇਕੁਮ ਸਲਾਮ, ਕੌਣ ਹੈ?
1: ਮੈਂ ਵਸੀਮ ਵੈਸ਼ੀ ਗੱਲ ਕਰ ਰਿਹਾ।
0: ਕੀ ਬਾਤ ਹੈ ਜਨਾਬ, ਵਸੀਮ ਜ਼ੈਦੀ?
1: ਵਸੀਮ ਸਾਹਿਬ ਤੁਸੀਂ ਪੂਰੇ ਜੱਟ ਲੱਗਦੇ ਪਏ ਅੱਜ
0: ਤੇ ਪੂਰਾ ਜੱਟ ਹੈ। ਹਾਂ, ਰਾਤ ਨੂੰ ਰਾਤ ਕੋ ਆਸ਼ਿਕ ਮਿਜ਼ਾਜ ਬਣ ਜਾਂਦੇ ਹੋ, ਦਿਨ ਕੋ ਵੈਸੀ ਜੱਟ ਬਣ ਜਾਂਦੇ ਹੋ, ਮੈਡੀਕਲ ਵਾਲੇ ਸ਼ੋਭੇ ਡਾਕਟਰ ਬਣ ਜਾਂਦੇ ਹੋ।
1: ਡਬਲ ਪਰਸਨੈਲਿਟੀ ਤੁਹਾਡੀ ਮਾਸ਼ਾਅੱਲਾ।
0: ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।
1: ਹੋਰ ਵੀ ਅਰਜ਼ ਹੈਗੇ ਨੇ, ਲੇਕਿਨ ਤੁਹਾਡੀ ਮਾਸ਼ਾਅੱਲਾ ਡਬਲ ਡਬਲ ਖੂਬੀਆਂ ਨੇ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇੰਜ ਨਾ ਕਰਿਆ ਕਰ, ਅੜੇ ਇੰਜ ਨਾ ਕਰਿਆ ਕਰ, ਅੱਜ ਇਹਦੀ ਤੇਰੀਆਂ ਗੱਲਾਂ ਸੁਣ ਕੇ ਨਾ ਮੇਰਾ ਦਿਲ ਘਟਣਾ ਸ਼ੁਰੂ ਹੋ ਜਾਂਦਾ। ਇੰਜ ਨਾ ਕਰਿਆ ਕਰ ਆਪਣੀ ਯਾਰੀ। ਮਹਿਬੂਬ ਸਾਹਿਬ, ਮਹਿਬੂਬ ਸਾਹਿਬ ਤੁਹਾਨੂੰ ਬੜਾ ਯਾਦ ਕਰਦੇ ਨੇ, ਹਮੇਸ਼ਾ ਹਮੇਸ਼ਾ ਦੱਸਦੇ ਨੇ ਮੇਰੇ ਮਹੱਲੇਦਾਰ ਜੀ ਤੁਸੀਂ।
1: ਤੁਹਾਡੇ
0: ਵਾਸਤੇ ਪਰਾਠੇ ਪਕਾ ਕੇ ਬੈਠੇ ਜੇ, ਉੱਤੇ ਅੰਬ ਦਾ ਅਚਾਰ ਰੱਖ ਕੇ ਫੌਰਨ ਪਹੁੰਚੋ।
1: ਜਿਹੜੇ
0: ਲੋਕੀ ਰੋਂਦ ਮਾਰਦੇ ਨੇ ਉਹਦੇ ਬਾਰੇ ਵੀ ਦੱਸ ਦਿਓ ਕੋਈ ਗੱਲ ਨੀ। ਰੋਂਦ ਜਿਹੜੇ ਲੋਕੀ ਮਾਰਦੇ ਨੇ ਉਹਨਾਂ ਦਾ ਕੀ ਇਲਾਜ ਹੈ? ਰੋਂਦ ਝੂਠ ਬੋਲਦੇ ਨੇ, ਚੱਕਰ ਦਿੰਦੇ ਨੇ।
1: ਮਗਰ
0: ਜਿਹੜੇ ਤੁਸੀਂ ਮੇਰੇ ਨਾਲ ਰੋਂਦ ਮਾਰੇ ਨੇ ਅੱਜ ਤੱਕ, ਉਹ ਬੁੱਕਰ ਦਾ ਨਾਂ ਨੀ ਲੈਂਦੇ ਪਏ। ਕਿੱਥੋਂ ਪੈ ਰਹੀ ਯਾਰੇ, ਉਹ ਕਹਿੰਦੇ ਕੰਬਲ ਲਿਆਓ, ਕੰਬਲ ਲਿਆ ਤੇ ਕੰਬਲ ਪਾਓ, ਡੁਦਲ ਡੁਦਲ ਡੁਦਲ ਡੁਦਲ। ਓਕੇ, ਬੜੀ ਮਿਹਰਬਾਨੀ ਅਲੀ ਆਪਣਾ ਤਾਰਕ ਬਾਈ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਓਕੇ ਜਨਾਬ, ਤਾਰਕ ਸਾਹਿਬ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਬੜੀ ਮਿਹਰਬਾਨੀ ਜਨਾਬ ਤੁਹਾਡੀ ਕਿ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ, ਔਰ ਐਡੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਲ ਕਿ ਮਜ਼ਾ ਆ ਗਿਆ। ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ। ਅਤੇ ਵਰਮਡ ਐਫ ਐਮ ਪਾਕਿਸਤਾਨ ਹੋਵੇ ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਅਤੇ ਮੈਡਮ ਮਲਕਾ ਤੇਰੇ ਨੂਰਜ਼ਾ ਦੇ ਗਾਣੇ ਆਓ ਮੇਰੇ ਪ੍ਰੋਗਰਾਮ 'ਚ ਨਾ ਚੱਲਣ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸ਼ਰੀਫ ਬਦਮਾਸ਼, ਆਸੀਆ ਬੇਗਮ ਅਤੇ ਸੁਲਤਾਨ ਰਾਏ।

0: ਬੇਕਦਰਿਆ ਬੇਤਬਾਰਿਆ ਆਏ ਹਾਏ ਹਾਏ ਹਾਏ ਹਾਏ ਕਿਆ ਬਾਤ ਹੈ ਜਨਾਬ, ਬੇਕਦਰਾ ਵੀ ਤੇ ਬੇਤਬਾਰਾ ਵੀ, ਓਹੋ ਕੌਣ ਹੈ ਸਾਡੇ ਨਾਲ? ਹੈਲੋ,
1: ਅਸਲਾਮ ਅਲੈਕੁਮ ਸਰ, ਕੀ ਹਾਲ ਹੈ?
0: ਵਾਲੇਕੁਮ ਅਸਲਾਮ, ਸ਼ੁਕਰ ਅੱਲਾ ਦਾ, ਬਿਲਕੁਲ ਠੀਕ ਹੈ। ਕੌਣ ਹੈ ਸਾਡੇ ਨਾਲ?
1: ਮੈਂ ਅਮਾਰਾ ਗੱਲ ਕਰਨੀ
0: ਜੀ। ਅਮਾਰਾ ਜੀ, ਕੀ ਹਾਲ ਹੈ? ਠੀਕ ਠਾਕ ਜੀ,
1: ਅਲਹਮਦੁਲਿਲਾ। ਤੁਹਾਡਾ ਸ਼ੋਅ ਹਮੇਸ਼ਾ ਦੀ ਤਰ੍ਹਾਂ ਬਹੁਤ ਅੱਛਾ ਹੈ, ਇਨਸਾਨ ਸੁਣ ਕੇ ਆਪਣੇ ਦੁੱਖ ਗਮ ਭੁੱਲ ਜਾਂਦਾ ਹੈ।
0: ਚਲੋ, ਬੜੀ ਮਿਹਰਬਾਨੀ। ਔਰ ਯਕੀਨ ਕਰੋ, ਅਗਰ ਇਸ ਤਰ੍ਹਾਂ ਵਾਕਈ ਇਸ ਤਰ੍ਹਾਂ ਤੇ ਮੇਰੀ ਸ਼ੋਅ ਕਰਨ ਦੀ ਜਿਹੜੀ ਹੈ ਨਾ, ਮੈਨੂੰ ਮਿਲ ਜਾਂਦੇ ਆ, ਇਨਾਮ ਮਿਲ ਜਾਂਦਾ ਹੈ।
1: ਹਾਂਜੀ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇ। ਬਹੁਤ ਅੱਛਾ ਸ਼ੋਅ। ਤੇ ਰੋਣ ਮਾਰਨ ਦੇ ਹਵਾਲੇ ਨਾਲ ਮੈਂ ਕਹਾਂਗੀ ਕਿ ਇਨਸਾਨ ਗੇਮਾਂ ਚ ਤੇ ਰੋਂਦ ਮਾਰ ਲੇ, ਲੇਕਿਨ ਖੁਦਾਰਾ ਕਿਸੇ ਦੀ ਜ਼ਿੰਦਗੀ ਨਾ ਰੋਣ ਨਾ ਮਾਰੇ।
0: ਕਿਆ ਬਾਤ, ਕਿਆ ਬਾਤ, ਕਿਆ ਬਾਤ!
1: ਪਲੀਜ਼, ਗੇਮ ਦੇ ਰੋਂਦ ਬਰਦਾਸ਼ਤ ਹੋ ਜਾਂਦੇ ਨੇ, ਜਿਹੜੇ ਲੋਕੀ ਜ਼ਿੰਦਗੀਆਂ ਨਾ ਰੋਂਦ ਮਾਰਦੇ ਨੇ ਨਾ, ਉਹ ਖੁਦਾਰਾ ਨਾ ਮਾਰਨ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ।
1: ਜ਼ਿੰਦਗੀ ਨਾਲ ਰੋਂਦ ਮਾਰਨ ਨਾਲ ਇਨਸਾਨ ਬਰਬਾਦ ਹੋ ਜਾਂਦਾ ਹੈ।
0: ਬਰਬਾਦ ਕਰ ਦਿੱਤਾ, ਮਗਰ ਉਹ ਯਕੀਨ ਕਰੋ, ਜੋ ਚੀਜ਼ ਵੀ ਅਸੀਂ ਕਾਇਨਾਤ ਨੂੰ ਦਿੰਨੇ ਆ ਨਾ, ਯੂਨੀਵਰਸ ਨੂੰ ਅਸੀਂ ਜੋ ਵੀ ਦਿੰਨੇ ਆ, ਉਹ ਪਲਟ ਕੇ ਵਾਪਸ ਜ਼ਰੂਰ ਆਉਂਦੀ ਹੈ। ਉਹ ਸਾਡੇ ਸਾਹਮਣੇ ਜ਼ਰੂਰ ਆਉਂਦੀ ਹੈ, ਵਾਪਸ ਜ਼ਰੂਰ ਆਉਂਦੀ ਹੈ। ਇਸ ਵਾਸਤੇ ਕਦੀ ਨਾ ਸਮਝੋ,
1: ਹਨੀਫ ਚਾਚੂ, ਦੀਰਾ ਚਾਚੂ, ਤਾਰਿਕ ਭਾਈ ਆਏ, ਬਹੁਤ ਅੱਛੀਆਂ ਗੱਲਾਂ ਕਰਦੇ ਨੇ। ਅਨਿਲ ਆਪੀ, ਸ਼ਮੀਮ ਆਪੀ, ਫਰੀ ਆਂਟੀ, ਜਾਂ ਇੱਥੋਂ ਤੱਕ ਤੁਹਾਡੀ ਤੇ ਮੇਰੀ ਆਵਾਜ਼ ਜਾ ਰਹੀ ਹੈ, ਸਭ ਵਾਸਤੇ ਬਹੁਤ ਸਾਰੀਆਂ ਦੁਆਵਾਂ।
0: ਸਾਰੀ ਦੁਨੀਆ ਹੀ ਅੱਛਾ, ਸਾਰੀਆਂ ਦੁਨੀਆ ਹੀ ਅੱਛੀਆਂ ਗੱਲਾਂ ਕਰਦੀ ਕਿ ਮੈਂ ਹੀ ਭੇੜੀਆਂ ਕਰਦਾ ਬਸ।
1: ਨਹੀਂ ਨਹੀਂ, ਇਹ ਕਹਿੰਦੇ ਨੇ ਨਾ ਕਿ ਅਗਰ ਕੋਈ ਅੱਛਾ ਬੋਲੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਤੁਹਾਨੂੰ ਤਾਂ ਮੈਂ ਸਭ ਤੋਂ ਪਹਿਲਾਂ,
0: ਦੇਖੋ ਅਗਰ ਮੈਂ ਤੁਹਾਨੂੰ ਨਾ ਹਸਾਉਂਦਾ, ਨਾ ਹਸਾਉਂਦਾ ਤੇ ਕਿੰਨੇ ਲੋਕੀ ਰੰਜੀਦਾ ਹੋ ਜਾਂਦੇ, ਹੈਨਾ? ਇਸ ਵਾਸਤੇ ਤੁਸੀਂ ਵੀ ਹੱਸਿਆ ਕਰੋ, ਖੁਸ਼ ਰਹੋ, ਅੱਲਾਹ ਤਾਲਾ ਤੁਹਾਡੇ ਤੇ ਵੀ ਬਿਹਤਰੀਨ
1: ਆਪਣੇ ਨਾਮ ਨਾਲ ਦਰਗਰ ਕਰੇ। ਪਿਛਲੇ ਹਫਤੇ ਨਾ ਮੇਰੀ ਖਾਲਾ ਦੀ ਡੈਥ ਹੋ ਗਈ ਹੈ ਨਾ, ਅਚਾਨਕ ਜੀ, ਤੇ ਬਸ ਉਹ ਤਕਲੀਫ ਉਹ ਗਮ ਹੈ ਜਿਹੜਾ ਹਾਲੇ ਤੱਕ ਨਹੀਂ ਜਾ ਰਿਹਾ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰੀਏ। ਭੁੱਲਣਾ ਤੇ ਨਹੀਂ, ਲੇਕਿਨ ਇਹ ਕਿ ਥੋੜਾ ਗਮ ਸਲਾਮਤ ਰੱਖੇ।
0: ਅੱਲਾ ਹਾਫਿਜ਼, ਅੱਲਾ ਹਾਫਿਜ਼।

0: شکریہ آپ نے ایف ایم 101 ٹیون کیا.
1: السلام علیکم سامعین, پروگرام جان ہے تے جہان ہے دے نال طاہرہ جبین حاضر ہے. اے پروگرام تہاڈی خدمت وچ انور ہسپتال والوں پیش کیتا جاندا ہے. ساڈے نال ساڈے پروگرام چ اج موجود نے ہومیو ڈاکٹر سعید انور سلیری صاحب. ڈاکٹر صاحب سابقہ وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے. سامعین تہانوں کوئی بھی مسئلہ ہوئے تسی ڈاکٹر صاحب کول کلینک آ سکدے ہو. جڑے مریض کلینک نہیں آ سکدے او ڈاک دے ذریعے وی دوائی منگوا سکدے نے. ڈاکٹر صاحب دا فون نمبر تے انہاں دے کلینک دا ایڈریس نوٹ کر لو, انور ہسپتال نزد تھانہ بادامی باغ لاہور. ڈاکٹر صاحب دا فون نمبر ہے 0300441380, یعنی 0300441380. ڈاکٹر صاحب دا دوسرا نمبر نوٹ کر لو, 0341611770, یعنی 0341611790. ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک, تے رات 8 بجے تو لے کے 11 بجے تک اپنے کلینک تے مریض ویکھتے نے. تے آؤ سامعین ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج, انہاں دے بارے چ گل بات کرنے آ, تے کچھ بیماریاں دے بارے چ ڈاکٹر صاحب نوں تفصیلن سننے آ اسی. جی السلام علیکم ڈاکٹر صاحب.
2: وعلیکم السلام.
1: ڈاکٹر صاحب اج کل شوگر دا بہت سارے لوکاں نوں مسئلہ ہو رہا ہے.
2: جی
1: سانوں کافی میسج موصول وی ہوندے نے, یعنی شوگر دی وجہ تو لوکاں نوں جڑے مسئلے ہو جاندے نے مزید, تے او دے بارے چ سانوں میسج آئے نے ایک دو, تے او کہندے نے کہ سانوں ڈیٹیل نال دسو کہ ایدے وچ کیڑی کیڑے مسئلے مزید ودھ جاندے نے, پرہیز اور ہومیوپیتھک دے وچ ایدا طریقہ علاج جو ہے او تسی تفصیلن سان دس دیو.
2: بسم اللہ الرحمن الرحیم. شوگر ایک ایسی نامراد بیماری ہے, جدو ایک باری لگ جاندی ہے پھر بڑی مشکل جان چھڑدی ہے. تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے, خاص طور تے پیٹ دے اتنے چربی چڑھ جاندی ہے, اودی وجہ نال وی اکثر شوگر ہو جاندی ہے. بعض اوقات والدین نوں شوگر ہوئے تے اگے بچیاں نوں وی ہو جاندی ہے. شوگر ایک جڑے ناقص غذا دی وجہ نال ایکسرسائز نہ کرنا, پیدل نہ چلنا, موٹاپا چھا جانا, یہ نال بھی شوگر ہونے کے بہت زیادہ چانس ہوں نے. عام طور پر دو وڈیاں ادیاں قسم نے, ایک ٹائپ 1 نے ایک ٹائپ 2 ہے. ٹائپ 1 ڈائبٹیز ملائٹس سے, ایک ٹائپ 2 ڈائبٹیز ملائٹس سے. ٹائپ 2 جڑی انہوں کہنے ہیں جڑی گولیاں وغیرہ کھان نال کنٹرول ہو جاندی ہے. ٹائپ 1 دے وچ عام طور تے انسولین لوانا پیندی ہے. 30 سال تو پہلے پہلے زیادہ تر لوکاں نوں ٹائپ 1 ہوندی ہے. تے شوگر جڑی ایسی بیماری ہے کہ اے ہومیوپیتھی وچ بڑا اچھا تے مؤثر علاج موجود ہے, اور اے دے نال دوائیاں دے نال ہمیشہ ہی کنٹرول رہندی ہے. اور ساڈی 33 سالہ پریکٹس دے وچ ہزاراں ہی لوک جڑے نے او دوائی کھا رہے نے اور شفا یاب ہو رہے نے, اور اے دے کوئی دوائیاں دے سائیڈ افیکٹ کوئی نہیں. حالانکہ شوگر دی وجہ نال بہت ساریاں بیماریاں پیدا ہوندیاں نے, جہدے وچ شوگر جڑی اے مطلب بندے نوں گینگرین وی ہو جاندی ہے, پیراں دے اتنے زخم بن جاندا ہے, کالے ہو جاندے نے, اس تو بعد کٹنے بھی پی جاندے نے. تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر, تے پیر انہاں دے پھٹنے نہیں چاہیے. اس واسطے روزانہ پیراں دی احتیاط کرنی چاہیے. گینگرین اس چیز نوں کہنے کہ ماس خراب ہو جاندا, کالا ہو جاندا, پھر وہ بعد کٹنے پی جاندا. دوسرا شوگر دی وجہ نال سفید موتیا بھی بہت زیادہ ہو جاندا, کالا موتیا بھی ہو جاندا, اور ادھے آسے بھی بڑی اچھی دوائیاں موجود نے ہوں نے, وہ پانے ہوں نے, وہ سفید موتی بھی ٹھیک ہو جاتا ہے, کالا موتی دے وہ بڑا اچھا اثر ہے. اس تو بعد جوڑا دیا دردا شوگر والے رہن لگ پی نے, گردے خراب ہونا شروع ہو جاتے ہیں, گردے دے مطلب سوزش بھی ہو جاتی ہے, خراب بھی ہو جاتے ہیں آستہ آستہ. شوگر دی وجہ جانا فالج بھی ہونے کا بہت زیادہ خطرہ ہو جاتا ہے, تے کئی لوکاں نوں فالج ہو بھی جاندا ہے, کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا, سخت ہو جاندیاں نے, تے او دا بھی بڑا اچھا تے مؤثر علاج موجود ہے. اس تو علاوہ شوگر دی وجہ نال جسم تے سوزش خارش بھی ہونا شروع ہو جاندی ہے. تے اے سارے مسئلے دا, اس تو علاوہ میدا جڑا ہے میدے جلن وغیرہ رہنا, جلن السر بن جانا, یہ شوگر والے نوں بھی اکثر مسئلے ہو جاندے نے. اس تو علاوہ اور بھی بڑیاں اچھیاں بیماریاں دا علاج موجود ہے, جہدے وچ حافظہ دی کمزوری ہو جاندی ہے, یادداشت کمزور ہو جاندی ہے. کچھ لوکاں نوں جڑا ہے وہ چاہیے کم از کم ہر بندے نوں پیدل چڑھنا چاہیے, جہدے 20 منٹ پیدل چلنا بہت ضروری ہے. تے جنہاں اور بیماریاں مزید جڑا میں پہلے بڑا اچھا علاج موجود ہے, وہ دے وچ شامل ہے پیراں وچ جلن لینا, کچھ چیزاں نوں پسینہ زیادہ آ جاندا ہے.
1: جی سامعین تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ بھی جڑی مسئلے ہوندے نے, بیماریاں ہوندیاں ہے, وہ دے ہومیوپیتھک دے وچ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ। ਸਾਮੈਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0303044138600 ਯਾਨੀ 0300443168 ਜੀ। ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਂਦੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਵ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨੂੰ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਹੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ ਆਪਸ ਕਦਨ ਮੈਜਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
1: ਜੀ। ਸਮੇਂ ਨੇ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ। ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ
1: ਜੀ। ਸਾਮਨ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0303044138600 ਯਾਨੀ 0300443138600 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ 0303443168 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ

0: ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ। ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
0: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ, ਜਾਂ ਦਿਲ ਦਾ ਵਾਲ ਬੰਦ ਹੋ ਜਾਣ, ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਟ ਟੀ, ਇਹ ਤੁਸੀਂ ਡਾਇਆਕਾਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ, ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
0: ਜੀ,
1: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ਼ ਰਹਿੰਦੀ ਹੈ, ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
0: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
1: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
0: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
1: ਜੀ। ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
0: ਜੀ।
1: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
0: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨੋਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
1: ਜੀ। ਸਾਹਮਣੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ।

0: ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਾਮਾਨ ਆਹਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03004413860, ਯਾਨੀ 03044813860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
1: ਸ਼ੁਕਰੀਆ। आपने FM 101 ट्यून किया।
2: FM 101 नाल नाल साडे ते नाल नाल तुवाडे।
3: FM 101 ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ ਇੱਕ ਵਾਰੀ ਫਿਰ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ। ਮੈਂ ਤੁਹਾਡੀ ਖਿਦਮਤ 'ਚ ਹਾਜ਼ਰ। ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸੱਜਣ ਅਤੇ ਬੇਲੀਆਂ ਨੂੰ ਮੇਰਾ ਬਹੁਤ ਬਹੁਤ ਮੁਹੱਬਤ ਭਰਿਆ, ਖਲੂਸ ਭਰਿਆ, ਪਿਆਰ ਭਰਿਆ ਸਲਾਮ ਕਬੂਲ ਹੋਵੇ ਭਾਣ। ਅਤੇ ਤੁਹਾਡੇ ਲਾਈਵ ਕਾਲ ਦਾ ਸਿਲਸਿਲਾ ਜਾਰੀ ਸੀ, ਉਹਨੂੰ ਅਸੀਂ ਕੰਟੀਨਿਊ ਕਰਾਂਗੇ, ਜਾਰੀ ਕਰਾਂਗੇ ਅਤੇ ਜਾਰੀ ਰੱਖਾਂਗੇ 3 ਵਜੇ ਤੱਕ। ਵਿਹਲਾ ਸਾਡੇ ਕੋਲ ਬੜਾ ਥੋੜ੍ਹਾ ਜਿਹਾ ਹੈ ਅਤੇ ਕਾਲਾਂ ਤੁਹਾਡੀਆਂ ਢੇਰ ਸਾਰੀਆਂ ਨੇ, ਫਰਮਾਇਸ਼ਾਂ ਵੀ ਢੇਰ ਸਾਰੀਆਂ ਨੇ। ਨਾਲ ਨਾਲ ਤੁਹਾਡੀ ਪਸੰਦ ਦੇ ਗਾਣੇ ਵੀ ਚੱਲਣਗੇ ਅਤੇ ਨਾਲ ਨਾਲ ਅਸੀਂ ਤੁਹਾਨੂੰ ਤੁਹਾਡੇ ਫੋਨਾਂ ਦੇ ਉੱਤੇ ਕੀਤੀਆਂ ਗਈਆਂ ਗੱਲਾਂ ਦੇ ਜਵਾਬ ਵੀ ਤੁਹਾਨੂੰ ਦੇਵਾਂਗੇ ਅਤੇ ਨਾਲ ਨਾਲ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੰਜੋਏ ਵੀ ਕਰੋਗੇ। ਉਹ ਦੇਖਦੇ ਹਾਂ ਕਿ ਸਾਡੇ ਨਾਲ ਲੈਣ ਦੇ ਉੱਤੇ ਕੌਣ ਮੌਜੂਦ ਹੈ।
4: ਹੈਲੋ
3: ਹੈਲੋ
4: ਹੈਲੋ
3: ਜੀ, ਅਸਲਾਮ ਅਲੈਕੁਮ।
4: ਵਾਲੇਕੁਮ ਅਸਲਾਮ, ਕੈਸੇ ਆਪ
3: ਜੀ? ਸ਼ੁਕਰ ਅੱਲਾ, ਬਿਲਕੁਲ ਠੀਕ।
4: ਮੈਂ ਬਿਸਮਾ ਬਾਤ ਕਰ ਰਹੀ ਹੂੰ ਲਾਹੌਰ ਸੇ, ਬੜੀ ਬਾਤ ਹੈ, ਆਜ ਮੈਂ ਵੀ ਆ ਗਈ ਹੂੰ ਆਪਕੇ ਸ਼ੋਅ ਮੇਂ।
3: ਬਿਸਮਾ ਜੀ, ਆਪ ਮੇਰੀ ਤਾਰੀਫ ਕਰ ਰਹੀ ਹੈ ਕਿ ਆਪਣੀ ਤਾਰੀਫ ਕਰ ਰਹੀ ਹੈ?
4: ਨਹੀਂ ਨਹੀਂ, ਆਪ ਕੀ, ਮੈਂ ਕਹਿ ਰਹੀ ਬੜੀ ਬਾਤ ਹੈ ਕਿ ਮਤਲਬ ਆਪ ਨੇ ਮੇਰੀ ਕਾਲ ਪਿਕ ਕਰ ਲਿਆ। ਠੀਕ ਹੈ,
3: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਬਿਸਮਾ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ, ਬੜਾ ਅੱਛਾ ਲੱਗ ਰਿਹਾ।
4: ਥੈਂਕ ਯੂ ਥੈਂਕ ਯੂ, ਵੈਲਕਮ ਵੈਲਕਮ। ਔਰ ਨਾ ਮੈਂ ਇਹ ਕਹੂੰਗੀ ਕਿ ਅਭੀ ਜੋ ਇਹ ਅਮਾਰਾ ਬੈਗ ਸੀ ਨਾ, ਉਹ ਜੋ ਬਾਤੇਂ ਕਰੀ ਸੀ, ਉਸਕੇ ਬਾਤ ਤੇ ਮੈਂ ਇਤਫਾਕ ਕਰਤੀ ਹੂੰ ਕਿ ਕਿਸੀ ਕੀ ਜ਼ਿੰਦਗੀ ਕੇ ਸਾਥ ਆਪ ਰੋਂਦ ਨਾ ਕਰੇਂ। ਔਰ ਗੇਮਸ ਮੈਂ ਤੋ ਮੈਂ ਵੀ ਬਹੁਤ ਕਰਤੀ ਥੀ, ਜਬ ਲੂਡੋ ਖੇਲਤੀ ਥੀ ਨਾ, ਤੋ ਪਤਾ ਮੈਂ ਕਿਆ ਕਰਤੀ ਥੀ, ਵੋ ਜੋ ਡਾਈਜ਼ ਹੋਤੀ ਥੀ ਨਾ, ਉਸਕੇ ਉੱਪਰ ਵੋ ਕਾਨਾ ਰੱਖ ਕੇ, ਬਹਿਨ ਭਾਈ ਉਸ ਕੈਸੇ ਬੋਲਤੇ ਕਾਨਾ, ਵੋ ਜੋ ਵਾਪਸ ਰੱਖ ਕੇ ਨਾ ਫਿੰਗਰ ਕੇ ਸਾਥ, ਫਿਰ ਉਸਕਾ ਐਸੇ ਕਰਕੇ ਨਾ ਆਗੇ ਐਸੇ ਆਗੇ ਹੈਂਡ ਕਰਕੇ ਉਸਕੋ ਐਸੇ ਪੀਛੇ ਸੇ ਜਸੀਟ ਕੇ ਆਪ ਨੇ ਬਾਹਰ ਨਿਕਾਲਾ, ਤੋ ਉਹ ਛੇ ਆਤਾ ਹੈ।
3: ਅੱਛਾ, ਲੇਡੀ ਲੇਡੀ ਫਿੰਗਰ ਜੋ ਨਾ, ਜਿੰਨੂੰ ਛੀਚੀ ਕਹਿੰਦੇ ਅਸੀਂ, ਲੇਡੀ ਫਿੰਗਰ, ਉਹ ਬੜਾ ਕੰਮ ਕਰਦੇ ਸੀ ਉਹਦੇ ਨਾਲ। ਮੈਂ ਬੜੀਆਂ ਗੋਟੀਆਂ ਬਾਹਰ ਕੱਢ ਲੈਂਦਾ ਸਾਂ ਬਗੈਰ ਛੇ ਆਨੇ ਸੇ।
4: ਮੈਂ ਤੋ ਵੋ ਸ਼ਹਾਦਤ ਕੀ ਫਿੰਗਰ ਹੋਤੀ ਹੈ ਨਾ, ਇੰਡੈਕਸ ਫਿੰਗਰ, ਉਸਕੇ ਸਾਥ ਵੋ ਕਾਨੇ ਕੇ ਉੱਪਰ ਰੱਖ ਕੇ ਔਰ ਐਸੇ ਪਿੱਛੇ ਖੈਲ ਜੋ, ਉਦੋਂ ਵੋ ਛੇ ਆਤਾ ਥਾ। ਇਸ ਤਰ੍ਹਾਂ ਮੈਂ ਬੜਾ ਕਰਦੀ ਥੀ, ਮੈਂ ਆਪਣੀ ਬਹਿਨ ਤੋਂ ਸਿੱਖਾ ਥਾ, ਮੇਰੀ ਬਹਿਨ ਨੇ ਮੁਝੇ ਸਿਖਾਇਆ ਥਾ। ਬੜੀ ਰੂੰਦ ਕਰਤੀ ਹੈ, ਜਿੱਥੇ ਉਚਾਰ ਹੈ ਯੇ ਨਾ ਛੇਰ ਨਿਕਾਲਤੀ ਹੈ ਬਾਰ ਬਾਰ, ਕਾਨਾ ਰੱਖ ਕੇ ਛੇ, ਕਾਨਾ ਰੱਖ ਕੇ ਛੇ, ਤੋ ਯੇ ਸੀਨ ਹੈ। ਤੋ ਇਸ ਤਰ੍ਹਾਂ ਮਤਲਬ ਆਪ ਗੇਮਸ ਮੈਂ ਅੱਛਾ ਲੱਗਤਾ ਹੈ ਰੋਂਦ ਕਰਨਾ, ਔਰ ਐਸੇ ਰੀਅਲ ਮੇ ਨਹੀਂ। ਔਰ ਹਾਂ, ਆਪਕੋ ਇੱਕ ਬਾਤ ਬਤਾਊਂ, ਕਈ ਲੋਕ ਹੋਤੇ ਨਾ ਵੈਸੇ ਕਹਤੇ ਨਾ, ਉਨਕੋ ਕੋਈ ਕਾਮ ਕਹੋ ਨਾ, ਤੋ ਕਹਿੰਦੇ ਹਾਂ ਹਾਂ ਕਰ ਦੇਂਗੇ ਕਰ ਦੇਂਗੇ, ਹਾਂ ਹੋ ਜਾਏਗਾ ਹੋ ਜਾਏਗਾ, ਐਸੇ ਹੀ ਬੋਲ ਦੇਤੇ ਹੈ, ਕਰਤੇ ਨਹੀਂ ਹੈ।
3: ਕੌਣ ਕੌਣ?
4: ਕੁਛ ਵੀ ਕੋਈ ਵੀ ਲੋਕ, ਜੈਸੇ ਕਲਾਸ ਮੇ ਕੁਛ ਲੜਕੀ ਅਨਕੋ ਕਹੋ ਨਾ ਯਾਰ,
3: ਲਾਰਾ ਲਾਰਾ ਲਗਾ ਦੇਣਾ, ਲਾਰਾ ਲਗਾ ਦੇ,
4: ਹਾਂ ਹਾਂ ਇਸ ਤਰ੍ਹਾਂ ਕਰਤੇ ਹੈ। ਔਰ ਫਿਰ ਹਮ ਸੋਚਤੇ ਇਨਕਾ ਹਲ, ਹਮ ਮੈਨੇ ਢੂੰਡਾ ਇੱਕ ਦਫਾ ਕਿ ਠੀਕ ਹੈ, ਜੇ ਐਸੇ ਕਰਤੀ ਹੈ ਨਾ, ਮੈਂ ਵੀ ਐਸੇ ਕਰੂੰਗੀ। ਮੈਨੇ ਇੱਕ ਦਫਾ ਕਹਾ ਐਸੇ, ਤੋ ਮੈਂ ਫਸ ਗਈ, ਉਹ ਕਹਤੇ ਤੁਮ ਕਰੋ, ਤੁਮਨੇ ਤੋ ਕਹਾ ਹੈ, ਤੁਮ ਤੋ ਕਰੋ, ਠੀਕ ਕਰੋ। ਮੈਂ ਕਹਾ ਹੈ ਯੇ ਕਿਆ, ਮਤਲਬ ਮੈਂ ਤੋ ਉਲਟਾ ਫਸ ਗਈ। ਤੋ ਯੇ ਚੀਜ਼ ਹੋਤਾ ਹੈ ਕਿ ਇਸਕਾ ਯੇ ਹਲ ਬਿਲਕੁਲ ਵੀ ਨਹੀਂ। ਵੈਸੇ ਮੈਂ ਸੋਚ ਰਹੀ ਥੀ ਯੇ ਬਤਾਊਂਗੀ ਹਲ ਕਿ ਜੋ ਲੋਕ ਝੂਠ ਬੋਲਤੇ ਹੈ, ਆਦਮੀ ਤੋ ਸਭ ਝੂਠ ਬੋਲੇ, ਠੀਕ ਹੈ। ਬਾਅਦ ਮੈਂ ਸੋਚਿਆ ਨਹੀਂ ਨਹੀਂ, ਉਹ
3: ਯਾਦ ਆ ਗਿਆ, ਉਹ ਫਿਰ ਐਸਾ ਰਹੋ, ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਉਹਨਾਂ ਤੋਂ ਵੀ ਅੱਗੇ ਨਿਕਲ ਜਾਈਏ, ਕਹਿੰਦੇ ਇਹ ਝੂਠਾ ਮਸ਼ਹੂਰ ਹੋ। ਬੜਾ ਮਜ਼ਾ ਆਇਆ, ਬੜੀ ਖੁਸ਼ੀ ਹੋਈ, ਆਇੰਦਾ ਵੀ ਜ਼ਰੂਰ ਕਾਲ ਕਰਨਾ।
4: ਆਪ ਕਾਲ ਪਿਕ ਕਰੇਂਗੇ ਤੋ ਮੈਂ ਆਉਂਗੀ ਨਾ, ਜਿਸੇ ਅਭੀ ਆਪ ਕਹਿ ਰਹੇ ਕੀ ਤਾਰੀਫ ਕਰ ਰਹੀ ਹੈ ਯੇ ਮੇਰੀ, ਤੋ ਭਾਈ ਆਪ ਨੇ ਕਾਲ ਪਿਕ ਕੀਆ ਤੋ ਮੈਂ ਆ ਗਈ ਹੂੰ ਨਾ,
3: ਮੇਰੀ ਹੀ ਤਾਰੀਫ ਕੀ ਥੀ, ਬਹੁਤ ਸ਼ੁਕਰੀਆ ਆਪਕਾ, ਪ੍ਰੋਗਰਾਮ ਕੀ ਤਾਰੀਫ ਕੀ ਥੀ ਆਪਨੇ, ਆਪ ਖੁਦ ਬਹੁਤ ਅੱਛੀ ਹੈ, ਔਰ ਆਪਕੀ ਕਾਲ ਕਾ ਬਹੁਤ ਸ਼ੁਕਰੀਆ, ਥੈਂਕ ਯੂ,
4: ਥੈਂਕ ਯੂ, ਥੈਂਕ ਯੂ,
3: ਅੱਲਾ ਹਾਫਿਜ਼, ਓਕੇ ਜੀ। ਵਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਹੈ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਤੁਹਾਡਾ ਭਰਾ ਤੁਹਾਡਾ ਸੱਜਣ ਤੁਹਾਡਾ ਬੇਲੀ ਤੁਹਾਡੇ ਨਾਲ ਮੌਜੂਦ ਵੇਲਾ ਦੱਸ ਲੱਗਿਆ ਇਸ ਵੇਲੇ ਮੇਰਾ ਦਿਲ ਬੜਾ ਉਦਾਸ ਹੋ ਜਾਂਦਾ ਕਿਉਂਕਿ ਪ੍ਰੋਗਰਾਮ ਦਾ ਵੇਲਾ ਮੁੱਕਣ ਵਾਲਾ ਹੁੰਦਾ ਹੈ ਓਕੇ ਜੀ ਪਰਵਾਹ ਨਹੀਂ ਓਕੇ ਜੀ ਅਗਲੇ ਕਾਲਰ ਨਾਲ ਗੱਲ ਕਰਕੇ ਦੇਖੀਏ ਲੈਣ ਦੇ ਤੇ ਕੌਣ ਮੌਜੂਦ ਹੈ ਅਸਲਾਮ ਅਲੈਕੁਮ
5: ਅਸਲਾਮ ਅਲੈਕੁਮ
3: ਵਾਲੇਕੁਮ ਅਸਲਾਮ ਅਨਿਲ ਜੀ ਵੈਲਕਮ ਵੈਲਕਮ ਵੈਲਕਮ
5: ਥੈਂਕ ਯੂ ਸੋ ਮਚ ਔਰ ਤੁਹਾਨੂੰ ਸਭ ਨੂੰ ਵੈਲਕਮ ਜਿੰਨੇ ਜਿੰਨੇ ਸੁਣ ਰਹੇ ਨੇ ਤੇ ਤੁਹਾਨੂੰ ਇੰਨਾ ਖੂਬਸੂਰਤ ਸ਼ੋਅ ਲੈ ਕੇ ਆਉਂਦੇ ਬਹੁਤ ਸਾਰੀਆਂ ਦੁਆਵਾਂ ਤੇ ਮਜ਼ੇਦਾਰ ਸੌਂਗ ਤੁਸੀਂ ਪਲੇ ਕਰ ਰਹੇ ਹੋ ਨਾ ਬਿਲਕੁਲ ਰੀਅਲ ਮਿਊਜ਼ਿਕ ਜਿਹੜਾ ਪਹਿਲੀ ਹੁੰਦਾ ਹੋਏਗਾ ਮੇਰਾ ਖਿਆਲ ਹੈ ਉਹਦੇ ਨਾਲ ਕੋਈ ਰੇ ਵਿੱਚੋਂ ਢਿੰਚੁਕ ਢਿੰਚੁਕ ਕੁਛ ਨਹੀਂ ਹੈਗਾ ਨਏ ਸਟਾਈਲ ਮਤਲਬ ਬਹੁਤ ਅੱਛੇ ਗਾਣੇ ਤਾਰਿਕ ਭਾਈ ਤਾਰਿਕ ਭਾਈ ਤੁਸੀਂ ਜਿੱਥੇ ਖਲੋ ਕੇ ਫੋਨ ਕਰ ਰਹੇ ਸੀ ਮੈਂ ਸੁਣੀ ਨਾ ਚੱਲੇ ਬਾਹਰੋਂ ਕੁੰਡੀ ਲਾ ਦੇਣੀ
3: ਅਨੀਲਾ ਜੀ ਇਹ ਪਰਾਠੇ ਨੀ ਸੀ ਖਾ ਰਿਹਾ ਇਹ ਪਰੌਂਠੇ ਖਾ ਰਿਹਾ ਸੀ ਪੰਜਾਬੀ ਦੇ ਪਰੌਂਠੇ ਜਿਹਦੇ ਵਿੱਚ ਕਿੰਨੇ ਸਾਰੇ ਵਰਕ ਵੀ ਬਣੇ ਸੀ ਵਰਕਾਂ ਵਾਲੇ ਪਰੌਂਠੇ
5: ਉਹ ਕਹਿੰਦੇ ਵੱਲਾਂ ਵਾਲੇ ਪਰੌਂਠੇ
3: ਵੱਲਾਂ ਵਾਲੇ ਪਰੌਂਠੇ ਵਰਕਾਂ ਵਾਲੇ ਪਰੌਂਠੇ ਕਿਆ ਬਾਤ ਹੈ ਤੁਸੀਂ ਮੈਨੂੰ ਕੀ ਯਾਦ ਕਰਾਤਾ ਬਿਲਕੁਲ ਸਵੇਰੇ ਸਵੇਰੇ ਸਵੇਰੇ ਸਵੇਰੇ ਮੈਨੂੰ ਸਟੇਸ਼ਨ ਦੇ ਉੱਤੇ ਜਦੋਂ ਗੱਡੀ ਕਰਾਚੀ ਜਾਂਦੀ ਹੈ ਨਾ ਸੁਬਾਹ ਸੁਬਾਹ ਛੇ ਕੁ ਵਜੇ ਜਿਹੜਾ ਸੂਰਜ ਨਿਕਲ ਰਿਹਾ ਹੁੰਦਾ ਹਲਕੀ ਜਿਹੀ ਰੋਸ਼ਨੀ ਔਰ ਚਾਹੇ ਮਿਲ ਰਹੀ ਹੁੰਦੀ ਹੈ ਬੜਾ ਮਜ਼ਾ ਆਉਂਦਾ ਪਰਾਠੇ ਵੀ ਬਣ ਜਾਂਦੇ ਨੇ ਕਿਆ ਬਾਤ ਹੈ
5: ਕਿਆ ਮਜ਼ੇਦਾਰ ਸੀਨ ਹੁੰਦਾ ਨਾ ਇੰਨਾ ਅੱਛਾ ਲੱਗਦਾ ਮੈਨੂੰ ਟ੍ਰੇਨ ਦਾ ਸਫ਼ਰ ਇੰਨਾ ਪਸੰਦ ਆ ਨਾ ਮੈਂ ਬਹੁਤ ਕਰਨੀ ਇੱਕ ਵਾਰੀ ਤਾਂ ਮੈਂ ਕਹਿੰਦੀ ਸੀ ਇੰਜ ਕਰੋ ਟਿਕਟ ਲੈ ਦਿਓ ਦਿੱਲੀ ਉੱਥੇ ਪਹੁੰਚੇ ਕਿ ਫਿਰ ਲੈ ਦੇਣਾ ਮੈਂ ਉੱਥੇ ਬੈਠੀ ਵਾਪਸ ਉੱਥੇ ਬੈਠੀ ਉੱਥੇ ਵਾਪਸ ਕਈ ਆਈ ਤਾਂ ਕਈ ਹੋਈ ਨੂੰ
3: ਬਿਲਕੁਲ ਠੀਕ ਹੋ ਗਿਆ ਔਰ ਯਕੀਨ ਕਰੋ ਤੁਸੀਂ ਤਾਂ ਉਸ ਟ੍ਰੇਨ ਦੀ ਗੱਲ ਕਰਦੇ ਜੇ ਇਹ ਟ੍ਰੇਨ ਜਿਹੜੀ ਸਾਡੀ ਇੱਥੇ ਚੱਲੀ ਹੈ ਲਾਹੌਰ ਦੇ ਵਿੱਚ ਔਰੇਂਜ ਲਾਈਨ
5: ਹਾਂਜੀ ਹਾਂਜੀ
3: ਜੀ ਉਹਦਾ ਵੀ ਸ਼ੁਰੂ ਦੇ ਜਿਵੇਂ ਇੱਕ ਪਾਸੇ ਟਿਕਟ ਲਿਆ ਪੂਰੀ ਟ੍ਰੇਨ ਦੇ ਚੱਕਰ ਲਾ ਕੇ ਦੁਬਾਰਾ ਟਿਕਟ ਲੈ ਕੇ ਵਾਪਸ ਆ ਗਏ ਯਕੀਨ ਕਰੋ ਕਿਤੇ ਮੈਨੂੰ ਕੁਛ ਨਜ਼ਰ ਆਵੇ ਕਿਤੇ ਮੈਨੂੰ ਕੁਛ ਨਜ਼ਰ ਆਵੇ ਉਹ ਜਦੋਂ ਜ਼ਮੀਨ ਦੇ ਅੰਦਰ ਗਈ ਨਾ ਮੈਂ ਕਿਹਾ ਹੈ ਇਹ ਤਾਂ ਸਾਰਾ ਹਨੇਰਾ ਹੀ ਹੋ ਗਿਆ ਮਗਰ ਥੋੜੀ ਦੇਰ ਬਾਅਦ ਬਾਹਰ ਆ ਗਈ ਮੈਂ ਕਿਹਾ ਜ਼ਬਰਦਸਤ ਬੜਾ ਮਜ਼ਾ ਆਇਆ
5: ਰੇਲਵੇ ਸਟੇਸ਼ਨ ਦੀ ਜਗ੍ਹਾ ਜਗ੍ਹਾ ਤੇ ਉਹ ਯਾਰ ਤੇ ਉਹ ਵਿੱਚ ਕੁਛ ਨਾ ਕੁਛ ਵੇਚਣ ਵਾਲੇ ਆ ਜਾਂਦੇ ਨੇ ਮੈਂ ਕਿਹਾ ਨਹੀਂ ਇਹਦੇ ਕੋ ਵੀ ਲੈ ਲਓ ਇਹਦੇ ਕੋ ਵੀ ਲੈ ਲਓ ਬਾਅਦ ਪੈ ਰਹੇ ਸਟੇਸ਼ਨ ਤੇ ਗੱਡੀ ਰੁਕੀ ਮੈਂ ਕਿਹਾ ਉਹ ਦੇਖੇ ਸਾਹਮਣੇ ਮੋਬਾਈਲ ਉੱਥੇ ਗੇ ਲਿਓ ਜਾ ਕੇ ਫਟਾਫਟ ਲੈ ਆਓ ਉਹ ਖਾਣੇ ਪੀਣੇ ਤੋਂ ਬਾਅਦ ਵੀ ਅਸੀਂ ਆਉਣਾ ਕਰਦੇ ਰਹਿਣਾ ਬਹੁਤ ਮਜ਼ਾ ਆਉਂਦਾ ਸੀ ਔਰ ਰੋਣ ਦੇ ਜਿਹਨੂੰ ਕਹਿੰਦੇ ਨੇ ਨਾ ਮੇਰੀ ਨਾ ਭਾਈ ਤੇ ਭਾਬੀ ਤੇ ਅਸੀਂ ਸਾਰੇ ਮਿਲ ਕੇ ਖੇਡਣੇ ਸਨ ਮਿਲੇ ਤੇ ਮੇਰੀ ਭਾਬੀ ਨੇ ਦੇਖਦੇ ਰਹਿਣਾ ਕਿ ਭਾਈ ਜਾਨ ਨਾ ਰੋਂਦ ਮਾਰ ਰਹੇ ਨੇ ਥੋੜੀ ਥੋੜੀ ਇਹ ਗੋਟੀ ਇੱਧਰ ਨੂੰ ਨਿਕਲ ਗਈ ਉੱਧਰ ਨੂੰ ਨਿਕਲ ਤੁਹਾਡੀ ਸੀ ਇੱਥੇ ਘਰ ਸੀ ਬਾਹਰ ਨੂੰ ਕਿੱਧਰ ਨਿਕਲ ਗਈ ਜਿੱਤ ਗਈ ਆ ਜਿੱਤ ਗਈ
3: ਕੈਰਮ ਬੋਰਡ ਦੇ ਵਿੱਚ ਬੜਾ ਰੋਣ ਚੱਲਦਾ ਸੀ ਉਹ ਨਾ ਮਤਲਬ ਉਹਦੇ ਸਟ੍ਰਾਈਕਰ ਨੂੰ ਮਾਰਨ ਦੀ ਬਜਾਏ ਨਾ ਉਹਨੂੰ ਹੱਥ ਨਾਲ ਪੂਰਨ ਨੂੰ ਜਾ ਕੇ ਅਗਲੀ ਗੋਟੀ ਤੱਕ ਪਾਲ
5: ਮੈਂ ਕਰਦੀ ਹੁੰਦੀ ਸੀ
3: ਬਹੁਤ ਮਜ਼ਾ ਆਉਂਦਾ ਸੀ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਉਹ ਸਿਰਫ ਮੋਬਾਈਲ ਤੇ ਬੈਠੇ ਰਹਿੰਦੇ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ
5: ਕੋਈ ਇੰਜੋਏ ਨਹੀਂ ਇਸ ਤਰ੍ਹਾਂ ਦਾ ਉਹ ਜੋ ਇੰਜੋਏ ਸੀ ਨਾ ਔਰ ਬਾਬੀ ਨੇ ਕੀ ਕਰਨਾ ਬਾਬੀ ਨੇ ਫੜ ਕੇ ਨਾ ਜਿੱਦੇ ਦੇਖਣਾ ਭਾਈ ਜਨ ਕਰ ਰਹੇ ਨੇ ਇੱਧਰ ਉੱਧਰ ਗੋਟੀਆਂ ਉਹਨਾਂ ਨੇ ਫੜ ਕੇ ਲੁੱਡੋ ਕੋਨੇ ਤੋਂ ਪਨੀ ਡੜੁੰ
3: ਅਸੀਂ ਖੇਡ ਰਹੀ ਨੀ ਬਸ ਖਤਮ ਹੋ ਗਈ
5: ਪੂਰੀ ਉਡਾ ਦੋ ਉਹ ਸਾਰੇ ਓਏ ਕੀ ਓਏ ਓਏ ਬਹੁਤ ਮਜ਼ਾ ਆਉਂਦਾ ਹੁੰਦਾ ਸੀ ਔਰ ਇਹੋ ਜਿਹੀਆਂ ਰੋਂਦਾ ਮਾਰਨ ਵਿੱਚ ਮਜ਼ਾ ਤੇ ਆਉਂਦਾ ਸੀ ਲੇਕਿਨ ਬਾਅਦ ਫਿਰ ਆਉਂਦਾ ਸੀ ਜਾ ਆਈਸਕ੍ਰੀਮ ਲੱਗੀ ਸੀ ਬੇੜਾ ਕਰ ਕੱਤਾ
3: ਬਹੁਤ ਸ਼ੁਕਰੀਆ ਨੀਲਾ ਜੀ ਬਹੁਤ ਸ਼ੁਕਰੀਆ ਬੜਾ ਮਜ਼ਾ ਆਇਆ
5: ਮੈਂ ਤੇ ਕਿਹੜਾ ਸੀ ਕਿ ਆਨੇ ਸਾਥੀ ਨਾ ਉਹ ਜਿਹੜੇ ਮੇਰੇ ਸਾਰੇ ਪੁਰਾਣੇ ਆ ਤਾਰਕ ਸਭ ਔਰ ਮੇਰੇ ਜਿੰਨੀਆਂ ਭੈਣਾਂ ਆਈਆਂ ਨੇ ਫਰੀ ਜਿਸ਼ਨੀ ਮਾਂ ਪੀ ਸਾਦਾ ਸਭ ਲਈ ਮਾਰਾ ਚਾਹੀਏ ਮਾਰਾ ਤਾਜ਼ੀਅਤ ਹੈ ਅੱਲਾਹ ਤਾਲਾ ਉਹਨਾਂ ਦੀ ਖਾਲਾ ਨੂੰ ਜਵਾਰੇ ਰਹਿਮਤ ਜਗ੍ਹਾ ਤਾ ਫਰਮਾਏ ਔਰ ਆਹਿਸਤਾ ਆਹਿਸਤਾ ਕਹਿੰਦੇ ਨੇ ਨਾ ਮਰਮ ਆਹਿਸਤਾ ਆਹਿਸਤਾ ਵਕਤ ਬੜਾ ਮਰਮ ਹੈ
3: ਜੀ ਬਿਲਕੁਲ ਠੀਕ
5: ਸਬਰ ਆਉਂਦੇ ਆਉਂਦੇ ਆ ਜਾਂਦਾ ਅੱਲਾਹ ਖੈਰ ਰੱਖੇ ਸਭ ਲਈ ਔਰ ਬੜੀਆਂ ਅੱਛੀਆਂ ਦੋਵਾਂ ਸਭ ਲਈ ਔਰ ਮੈਂ ਤੇ ਆ ਕੇ ਪਹਿਲੇ ਕਿਹਾ ਸੀ ਵਸੀਮ ਭਾਈ ਨਾਲ ਅੱਜ ਬੜਕ ਮਾਰਨੀ, ਵਸੀਮ ਭਾਈ ਤੁਸੀਂ ਜਿਲੇ ਮੈਂ ਬੜਕ ਮਾਰਨੀ ਹੈ ਤੁਸੀਂ ਵੀ ਮਾਰਨੀ ਹੈ,
6: ਬਿਲਕੁਲ ਠੀਕ ਹੈ, ਡਨ ਹੋ ਗਿਆ,
5: 1 2 3 ਹਜੇ ਨੀ ਜਿਹੜੇ ਮੈਂ ਬੋਲਾਂਗੀ, ਸ਼ੋਟੁਰ ਪਿਆ ਵਸੀਮ ਦਾ ਟੋਲਾ ਨਾਲ ਤੇ ਮੈਂ ਲੁੱਡੀਆਂ ਪਾਵਾਂ
6: ਬੱਲੇ ਬੱਲੇ ਓਕੇ ਜੀ ਅੱਲਾ ਫੇ
5: ਭਾਈ ਤਾਰਿਕ ਭਾਈ ਸੁਜੀ ਮਨੀ ਸਦਾ ਸਭ ਨੂੰ ਦੁਆਵਾਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਅੱਲਾ ਫੇ
6: ਓਕੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਸਲਾਮ ਪਹੁੰਚੇ ਤੇ ਮੈਂ ਦੁਆਵਾਂ ਦਾ ਗੁਲਦਸਤਾ ਪੇਸ਼ ਕਰਨੀ ਆ ਕਿ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ ਆਮੀਨ ਮੇਰੇ ਪਿਆਰੇ ਭੈਣ ਭਰਾਓ ਬਾਜ਼ ਵਾਰੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਸਿਹਤਮੰਦ ਸਮਝ ਰਹੇ ਹੁੰਦੇ ਹਾਂ ਲੇਕਿਨ ਕੋਈ ਬਿਮਾਰੀ ਖਾਮੋਸ਼ੀ ਨਾਲ ਸਾਡੇ ਜਿਸਮ ਨੂੰ ਅੰਦਰੋਂ ਅੰਦਰੀ ਨੁਕਸਾਨ ਪਹੁੰਚਾ ਰਹੀ ਹੁੰਦੀ ਇਸ ਖਤਰੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਜਾਇਜ਼ਾ ਲੈਂਦੇ ਰਹੀਏ ਆਪਣੀ ਅਲਾਮਤ 'ਤੇ ਨਜ਼ਰ ਰੱਖੀਏ ਅਤੇ ਕਿਸੇ ਵੀ ਜਿਸਮਾਨੀ ਤਬਦੀਲੀ ਨੂੰ ਮਾਮੂਲੀ ਸਮਝ ਕੇ ਇਗਨੋਰ ਨਾ ਕਰੀਏ ਬਲਕਿ ਉਸ ਅਲਾਮਤ ਨੂੰ ਆਪਣੇ ਮੁਆਲਜ ਨਾਲ ਡਿਸਕਸ ਕਰੀਏ ਤਾਂ ਕਿ ਉਹ ਬਿਮਾਰੀ ਦੀ ਤਸ਼ਖੀਸ ਕਰਕੇ ਤੁਹਾਡਾ ਫੌਰੀ ਤੌਰ 'ਤੇ ਇਲਾਜ ਸ਼ੁਰੂ ਕਰੇ ਸੋਹਣੇ ਭੈਣ ਭਰਾਓ ਜਿਹੜੇ ਲੋਕ ਬਿਮਾਰੀ ਦੀ ਪਰਵਾਹ ਨਹੀਂ ਕਰਦੇ ਸਿਹਤ ਉਹਨਾਂ ਦੀ ਪਰਵਾਹ ਨਹੀਂ ਕਰਦੀ ਲਿਹਾਜ਼ਾ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਮੁਲਕ ਦੇ ਮਾਇਨਾਸ ਮੁਆਲਜ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2760 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾਓ ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਜ਼ਰਾ ਤਵੱਜੋ ਰੱਖੋ ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਾ ਰਹੀ ਹਾਂ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਤੇ ਗੋਲਡ ਮੈਡਲਿਸਟ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਤੇ ਤਸ਼ਰੀਫ ਆਵਰ ਦਾ ਸ਼ੁਕਰੀਆ
2: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਹੋ
1: ਬਹੁਤ ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ ਇਸ ਤਰ੍ਹਾਂ ਹੈ ਕਿ ਸੁਲੇਮਾਨ ਸਾਹਿਬ ਤੁਸੀਂ ਜਾਣਦੇ ਹੋ ਕਿ ਸਾਡੇ ਭੈਣ ਭਰਾਵਾਂ ਦੀ ਮੇਲਸ ਔਰ SMS ਇਸ ਕਦਰ ਦੇ ਜ਼ਿਆਦਾ ਹੁੰਦੇ ਨੇ ਮੈਂ ਹਾਲਾਂਕਿ ਤੁਹਾਨੂੰ ਪਤਾ ਖਾਮੋਸ਼ ਹੀ ਰਹਿੰਦੀ ਹਾਂ ਪਰ ਫਿਰ ਵੀ ਸ਼ਿਕਾਇਤ ਹੋ ਜਾਂਦੀ ਕਿ ਤੁਸੀਂ ਗੱਲਾਂ ਕਰ ਕਰਕੇ ਸਾਡੀ ਮੇਲ ਸ਼ਾਮਿਲ ਹੀ ਨਹੀਂ ਕਰਦੇ ਤੇ ਕਿਉਂ ਨਾ ਫਿਰ ਸ਼ੁਰੂ ਕਰਾਂ ਸਿਲਸਿਲਾ ਮੇਲਸ ਔਰ SMS
2: ਬਿਲਕੁਲ ਸ਼ੁਰੂ ਕਰੋ ਸਹਿਮਾ ਜੀ
1: ਸਭ ਤੋਂ ਪਹਿਲੀ ਮੇਲ ਸਾਨੂੰ ਭੇਜੀ ਹੈ ਰਿਆਜ਼ ਸ਼ੇਖ ਸਾਹਿਬ ਨੇ ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਤਵੱਜੋ ਤੇ ਬਿਹਤਰ ਇਲਾਜ ਨਾਲ ਮੈਂ ਅਲਹਮਦੁਲਿਲਾ ਠੀਕ ਹੋ ਗਿਆ ਵਾਂ ਸੁਲੇਮਾਨ ਸਾਹਿਬ ਅੱਲਾ ਦੀ ਮਿਹਰਬਾਨੀ ਨਾਲ ਹੁਣ ਮੈਂ ਆਪਣੇ ਆਪ 'ਚ ਭਰਪੂਰ ਤਾਕਤ ਤੇ ਚੁਸਤੀ ਜਿਹੀ ਮਹਿਸੂਸ ਕਰਦਾ ਵਾਂ ਬਿਲਕੁਲ ਥਕਣ ਤੇ ਸੁਸਤੀ ਨਹੀਂ ਹੁੰਦੀ ਤੇ ਸ਼ੁਕਰ ਹੈ ਕਿ ਮੇਰੀ ਅਮਲੀ ਜ਼ਿੰਦਗੀ ਬਹੁਤ ਖੁਸ਼ਗਵਾਰ ਭਰਪੂਰ ਤੇ ਪੁਰ ਇਤਮਿਨਾਨ ਹੈ ਸੁਲੇਮਾਨ ਸਾਹਿਬ ਜੇ ਮਜ਼ੀਦ ਦਵਾਈ ਦੀ ਜ਼ਰੂਰਤ ਹੋਵੇ ਤੇ ਬਰਾਏ ਕਰਮ ਪਾਰਸਲ ਕਰ ਦਿਓ
2: ਰਿਆਜ਼ ਭਾਈ ਮੈਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਉਸ ਪਾਕ ਜ਼ਾਤ ਨੇ ਮੇਰੇ ਇਲਾਜ ਨੂੰ ਸ਼ਫਾ ਦਾ ਜ਼ਰੀਆ ਬਣਾਇਆ ਮੇਰੇ ਭਾਈ ਤੁਸੀਂ ਮੇਰਾ ਨਹੀਂ ਬਲਕਿ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਫਾ ਦੇਣ ਵਾਲਾ ਹੈ ਅਸੀਂ ਤਾਂ ਬਸ ਇੱਕ ਵਸੀਲਾ ਬਣੇ ਹਾਂ ਸ਼ਫਾ ਤੇ ਰੱਬ ਦੀ ਜ਼ਾਤ ਦੇ ਹੱਥ 'ਚ ਹੈ
1: ਬਿਲਕੁਲ
2: ਮੇਰੇ ਭਾਈ ਜੀ ਹੁਣ ਤੁਸੀਂ ਮਾਸ਼ਾਅੱਲਾ ਬਿਲਕੁਲ ਠੀਕ ਹੋ ਗਏ ਹੋ ਲਿਹਾਜ਼ਾ ਤੁਹਾਨੂੰ ਮਜ਼ੀਦ ਦਵਾ ਦੀ ਜ਼ਰੂਰਤ ਨਹੀਂ ਕਿਉਂਕਿ ਗੈਰ ਜ਼ਰੂਰੀ ਦਵਾ ਦਾ ਇਸਤੇਮਾਲ ਕਿਸੇ ਹਾਲਤ 'ਚ ਬਿਹਤਰ ਨਹੀਂ ਹੁੰਦਾ
1: ਜੀ ਬਿਲਕੁਲ ਤੁਸੀਂ ਸਹੀ ਫਰਮਾਇਆ ਸੁਲੇਮਾਨ ਸਾਹਿਬ ਜੀ ਰਿਆਜ਼ ਸਾਹਿਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਬੇਫਿਕਰ ਹੋ ਕੇ ਆਪਣੀ ਲਾਈਫ ਨੂੰ ਇੰਜੋਏ ਕਰੋ ਤੇ ਦੁਆ ਕਰੋ ਕਿ ਜਿਸ ਤਰ੍ਹਾਂ ਤੁਸੀਂ ਸਿਹਤਯਾਬ ਹੋਏ ਹੋ ਅੱਲਾ ਪਾਕ ਹਰ ਮਰੀਜ਼ ਨੂੰ ਸਿਹਤਯਾਬ ਕਰੇ ਆਮੀਨ ਸੁਮਾ ਆਮੀਨ ਸੁਲੇਮਾਨ ਸਾਹਿਬ
2: ਜੀ ਜੀ
1: ਅਕਸਰ ਮਰੀਜ਼ ਸਿਹਤਯਾਬ ਹੋਣ ਤੋਂ ਬਾਅਦ ਨਾ ਸਿਹਤ ਦੇ ਹਵਾਲੇ ਨਾਲ ਫਿਰ ਲਾਪਰਵਾਹੀ ਸ਼ੁਰੂ ਕਰ ਦਿੰਦੇ ਨੇ ਪਰਹੇਜ਼ ਇਹਤਿਆਤੀ ਤਦਾਬੀਰ ਤੇ ਇਤਦਾਲ ਹਰ ਚੀਜ਼ ਨੂੰ ਛੱਡ ਦਿੰਦੇ ਨੇ
2: ਜੀ ਬਿਲਕੁਲ ਤੇ ਫਿਰ ਉਹ ਦੁਬਾਰਾ ਸਾਡੇ ਕੋਲ ਆ ਜਾਂਦੇ ਨੇ
1: ਜ਼ਾਹਿਰ ਹੈ ਕਿ ਹੋਰ ਕੋਈ ਰਸਤਾ ਹੈ ਜੇ ਨਹੀਂ ਹੁੰਦਾ
2: ਜੀ ਜੀ
1: ਸੁਲੇਮਾਨ ਸਾਹਿਬ ਅਗਲਾ SMS ਹੈ ਇਹ ਸਾਡੀ ਇੱਕ ਭੈਣ ਸਾਹਿਬਾ ਨੇ ਤਹਿਰੀਰ ਕੀਤਾ
2: ਜੀ ਜੀ
1: ਲਿਖਦੀਆਂ ਨੇ ਕਿ ਮੇਰੇ ਬਾਲ ਬਹੁਤ ਡਿੱਗਦੇ ਨੇ ਸੁਲੇਮਾਨ ਸਾਹਿਬ ਦੇਖਿਆ ਕਿੰਨੇ ਲੋਕ ਸਾਨੂੰ ਬਾਲਾਂ ਦੇ ਵਾਲੇ ਨਾਲ ਮੈਸੇਜ ਕਰਦੇ ਨੇ ਉਹ ਆਉਂਦੀਆਂ ਨੇ ਕਿ ਮੇਰੇ ਬਾਲ ਬਹੁਤ ਡਿੱਗਦੇ ਨੇ ਤੇ ਕੰਘਾ ਕਰਨੀ ਤੇ ਗੁੱਛੇ ਤੇ ਗੁੱਛੇ ਉਤਰਦੇ ਨੇ ਸੁਲੇਮਾਨ ਸਾਹਿਬ ਮੈਨੂੰ ਇਸ ਤੋਂ ਇੱਕ ਹੋਰ ਮਸਲਾ ਵੀ ਇਹ ਕਿ ਮੈਨੂੰ ਨਾ ਪੁਰਾਣਾ ਨਜ਼ਲਾ ਜ਼ੁਕਾਮ ਹੈ ਜਿਹੜਾ ਕਿਸੇ ਵੀ ਇਲਾਜ ਤੋਂ ਠੀਕ ਨਹੀਂ ਹੋਇਆ ਮਿਹਰਬਾਨੀ ਕਰਕੇ ਦੋਨੋਂ ਮਸਲਿਆਂ ਦਾ ਕੋਈ ਸੋਹਣਾ ਜਿਹਾ ਹੱਲ ਕੱਢ ਕੇ ਮੈਨੂੰ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
2: ਮੇਰੀ ਭੈਣ, ਤੁਹਾਡੇ ਦੋ ਮਸਲੇ ਨਹੀਂ ਬਲਕਿ ਅਸਲ ਤੇ ਬੁਨਿਆਦੀ ਮਸਲਾ ਇੱਕ ਹੀ ਹੈ ਜਿਹਦੇ ਨਾਲ ਦੂਜਾ ਮਸਲਾ ਬਣ ਗਿਆ ਹੈ, ਯਾਨੀ ਰੇਸ਼ਾ ਤੇ ਜ਼ੁਕਾਮ ਦੀ ਵਜ੍ਹਾ ਨਾਲ ਤੁਹਾਡੇ ਵਾਲ ਡਿੱਗ ਰਹੇ ਨੇ ਤੇ ਜੇ ਖੁਦਾ ਨਾ ਖਾਸਾ ਬਿਮਾਰੀ ਜ਼ਿਆਦਾ ਹੋ ਗਈ ਤੇ ਨਜ਼ਰ ਵੀ ਕਮਜ਼ੋਰ ਹੋ ਸਕਦੀ ਹੈ। ਮੇਰੀ ਭੈਣ, ਠੰਡੀ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਹਰਬਲ ਹੇਅਰ ਆਇਲ ਤੇ ਰੇਸ਼ੇ ਕੇਰੇ ਦੀ ਦਵਾਈ ਪਾਰਸਲ ਕਰਾਈ ਹੈ, ਤੁਸੀਂ ਹਸਬੇ ਹਦਾਇਤ ਦਵਾਈ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਦੋਨੋਂ ਮਸਲੇ ਇਨਸ਼ਾਅੱਲਾ ਮੁਕੰਮਲ ਤੌਰ ਤੇ ਹੱਲ ਹੋ ਜਾਣਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਤੁਸੀਂ ਆਪਣੇ SMS ਤੇ ਆਪਣੇ ਮਸਲੇ ਬਾਰੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਦਵਾਈ ਇਸਤੇਮਾਲ ਕਰਨੀ ਹੈ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਸ਼ੁਕਰ ਹੈ ਕਿ ਭੈਣ ਹੋਰਾਂ ਨੇ ਫੌਰੀ ਇਲਾਜ ਵੱਲ ਤਵੱਜੋ ਕੀਤੀ, ਵਰਨਾ ਅੱਲਾ ਨਾ ਕਰੇ ਹੋਰ ਵੀ ਮਸਲਾ ਹੋ ਸਕਦੇ ਸਨ।
2: ਜੀ ਬਿਲਕੁਲ, ਇਹ ਭੈਣ ਹੋਰੀ ਮਾਸ਼ਾਅੱਲਾ ਦਾਨਿਸ਼ਮੰਦ ਨੇ, ਇਸ ਲਈ ਇਲਾਜ ਵੱਲ ਤਵੱਜੋ ਕੀਤੀ ਹੈ।
1: ਜੀ ਬਿਲਕੁਲ ਬਿਲਕੁਲ, ਮੇਰੀ ਤਰ੍ਹਾਂ ਦਾਨਿਸ਼ਮੰਦ, ਮੇਰੀ ਤਰ੍ਹਾਂ।
2: ਜੀ ਜੀ ਬਿਲਕੁਲ।
1: ਸੁਲੇਮਾਨ ਸਾਹਿਬ, ਸ਼ਾਰਟ ਬ੍ਰੇਕ ਦਾ ਟਾਈਮ ਹੋ ਗਿਆ ਤੇ ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਕਿਸੇ ਬਿਮਾਰੀ ਨੂੰ ਲਾ ਇਲਾਜ ਨਾ ਸਮਝੋ, ਕਿਉਂਕਿ ਅੱਲਾ ਪਾਕ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿਹਦਾ ਇਲਾਜ ਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਲਿਸਨਰਸ, ਪਤਾ ਤੁਸੀਂ ਨੋਟ ਫਰਮਾ ਲਿਆ ਹੋਵੇਗਾ ਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਮੇਲਸ ਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਤੁਹਾਨੂੰ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਕਹਿੰਦੇ ਨੇ ਕਿ ਮੈਂ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੀ ਰਾਏ ਦਾ ਮੁੰਤਜ਼ਰ ਹਾਂ। ਸੁਲੇਮਾਨ ਸਾਹਿਬ, ਮੈਂ ਸਾਰੀ ਕੇਸ ਹਿਸਟਰੀ ਤਫਸੀਲ ਨਾਲ ਲਿਖੀ ਹੈ ਤੇ ਨਾਲ ਹੀ ਟੈਸਟ ਰਿਪੋਰਟਸ ਵੀ ਤੁਹਾਨੂੰ ਘੱਲੀਆਂ ਨੇ। ਸੁਲੇਮਾਨ ਸਾਹਿਬ, ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਪ੍ਰੋਬਲਮ ਕਿੰਝ ਠੀਕ ਹੋ ਸਕਦੀ ਹੈ ਤੇ ਕਿੰਨਾ ਅਰਸਾ ਟ੍ਰੀਟਮੈਂਟ ਹੈ। ਜੀ ਸੁਲੇਮਾਨ ਸਾਹਿਬ,
2: ਰਜ਼ਵਾਨ ਭਾਈ, ਟ੍ਰੀਟਮੈਂਟ ਦਾ ਅਰਸਾ ਇੰਨੀ ਅਹਿਮੀਅਤ ਨਹੀਂ ਰੱਖਦਾ। ਅਹਿਮੀਅਤ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਠੀਕ ਵੀ ਹੋ ਸਕਦੀ ਹੈ ਕਿ ਨਹੀਂ।
1: ਹਾਂਜੀ,
2: ਤੇ ਤੁਹਾਨੂੰ ਇਹ ਸੁਣ ਕੇ ਇਤਮਿਨਾਨ ਹੋਣਾ ਚਾਹੀਦਾ ਕਿ ਅਲਹਮਦੁਲਿਲਾ ਇਹ ਬਿਮਾਰੀ ਕਾਬਲੇ ਇਲਾਜ ਹੈ। ਅਜਾਈ ਇਲਾਜ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਨਹੀਂ ਬਲਕਿ ਸੋਹਣੇ ਰੱਬ ਨੇ ਐਸੀ ਕਈ ਨਬਤਾਤ ਮਸਲਨ ਸਲੀਖਾ, ਜ਼ੰਜਬੀਲ, ਜ਼ਾਫਰਨ ਵਗੈਰਾ ਪੈਦਾ ਫਰਮਾਈਆਂ ਨੇ। ਮੇਰੇ ਮੋਹਤਰਮ, ਤੁਸੀਂ ਬਿਲਕੁਲ ਪਰੇਸ਼ਾਨ, ਮਾਯੂਸ ਤੇ ਨਾ ਉਮੀਦ ਨਾ ਹੋਵੋ ਬਲਕਿ ਸੋਹਣੇ ਰੱਬ ਤੇ ਭਰੋਸਾ ਰੱਖ ਕੇ ਇਲਾਜ ਸ਼ੁਰੂ ਕਰਾਓ। ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੀ ਵਾਈਫ ਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਫੌਰਨ ਇਲਾਜ ਵੱਲ ਤਵੱਜੋ ਕਰੋ, ਬਿਹਤਰ ਹੋਵੇਗਾ ਤੁਹਾਡੇ ਲਈ ਹੀ। ਸੁਲੇਮਾਨ ਸਾਹਿਬ, ਅਕਸਰ ਮਰੀਜ਼ ਇਹ ਲਿਖਦੇ ਨੇ ਕਿ ਕਿੰਨੇ ਦਿਨ ਦਵਾਈ ਲੈਣੀ ਹੋਵੇਗੀ, ਯਾਨੀ ਇਲਾਜ ਸ਼ੁਰੂ ਨਹੀਂ ਹੁੰਦਾ ਤੇ ਦੌਰਾਨੀਏ ਦੀ ਟੈਨਸ਼ਨ ਆ ਜਾਂਦੀ ਹੈ।
2: ਜੀ ਬਿਲਕੁਲ, ਬਿਮਾਰੀ ਨੂੰ ਪਹਿਲਾਂ ਆਪ ਵਧਾਉਂਦੇ ਰਹਿੰਦੇ ਨੇ ਲੇਕਿਨ ਇਲਾਜ ਵਿੱਚ ਕਹਿੰਦੇ ਨੇ ਕਿ ਇੱਕ ਦਿਨ ਵਿੱਚ ਹੀ ਸਾਰਾ ਮਸਲਾ ਠੀਕ ਹੋ ਜਾਵੇ।
1: ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਜਿਹੜਾ ਨਾ SMS ਹੈ ਉਹ ਵਸੀਮ ਸ਼ਫਕਤ ਸਾਹਿਬ ਨੇ ਤਹਿਰੀਰ ਕੀਤਾ ਹੈ।
2: ਜੀ ਜੀ,
1: ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਂ MSc ਦਾ ਸਟੂਡੈਂਟ ਹਾਂ। ਮਸਲਾ ਇਹ ਵੇ ਕਿ ਮੈਂ ਜ਼ਾਹਿਰੀ ਤੌਰ 'ਤੇ ਬਿਲਕੁਲ ਠੀਕ ਹਾਂ ਲੇਕਿਨ ਅੰਦਰੂਨੀ ਤੌਰ 'ਤੇ ਬਹੁਤ ਕਮਜ਼ੋਰ ਹਾਂ। ਹਰ ਵਕਤ ਥਕਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਕਮਰ ਅਤੇ ਲੱਤਾਂ 'ਚ ਦਰਦ ਰਹਿੰਦਾ ਹੈ। ਮੈਂ ਇੱਕ ਹਕੀਮ ਸਾਹਿਬ ਨਾਲ ਮਸ਼ਵਰਾ ਵੀ ਕੀਤਾ ਸੀ, ਉਹਨਾਂ ਨੇ ਮੈਨੂੰ ਤਾਕਤ ਲਈ ਮਾਜੂਨ ਜ਼ਾਫਰਾਨ ਇਸਤੇਮਾਲ ਕਰਾਏ ਲੇਕਿਨ ਉਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਮੁਕੰਮਲ ਤਫਸੀਲ ਜਿਹੜੀ ਨਾ ਅਲੈਦਾ ਵੀ ਲਿਖੀ ਹੈ, ਤੁਸੀਂ ਸਾਰੀ ਤਫਸੀਲ ਪੜ੍ਹ ਕੇ ਮੇਰੇ ਲਈ ਕੋਈ ਬਿਹਤਰ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
2: ਬੇਟਾ ਜੀ, ਇਸ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਕਾਬਲੇ ਫਿਕਰ ਗੱਲ ਹੈ ਕਿਉਂਕਿ ਇਸ ਉਮਰ ਵਿੱਚ ਬਦਨੀ ਨਿਜ਼ਾਮ ਅਤੇ ਦੂਜੇ ਅਜ਼ਾ ਬਿਲਕੁਲ ਠੀਕ ਹੁੰਦੇ ਨੇ, ਕੂਤ ਮੁਦਾਫਿਤ ਜ਼ਿਆਦਾ ਹੁੰਦੀ ਹੈ, ਅਸਾਬ ਅਤੇ ਪੱਠੇ ਮਜ਼ਬੂਤ ਹੁੰਦੇ ਨੇ। ਲਿਹਾਜ਼ਾ ਇਸ ਉਮਰ ਦੀ ਕਮਜ਼ੋਰੀ ਇੱਕ ਇਸ਼ਾਰਾ ਹੈ ਕਿ ਅੰਦਰੂਨੀ ਤੌਰ 'ਤੇ ਕੋਈ ਗੜਬੜ ਹੈ। ਬੇਟਾ ਜੀ, ਤੁਹਾਡੀ ਈਮੇਲ ਵਿੱਚ ਦਰਜ ਤਫਸੀਲ ਦੇ ਮੁਤਾਬਿਕ ਤੁਹਾਨੂੰ ਯੂਰਨ ਦੀ ਗੈਰ ਤਬਈ ਕੈਫੀਅਤ ਦਾ ਮਸਲਾ ਹੈ ਅਤੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਤਕਰੀਬਨ 80% ਨੌਜਵਾਨ ਕਿਸੇ ਨਾ ਕਿਸੇ ਸਟੇਜ ਉੱਤੇ ਇਹੋ ਜਿਹੀ ਬਿਮਾਰੀ ਨੂੰ ਫੇਸ ਕਰਦੇ ਨੇ। ਲੇਕਿਨ ਤੁਸੀਂ ਫਿਕਰ ਨਾ ਕਰੋ, ਤੁਸੀਂ ਬਰ ਵਕਤ ਇਲਾਜ ਤੇ ਤਵੱਜੋ ਕੀਤੀ ਹੈ, ਇਨਸ਼ਾਲਾ ਇਹ ਪ੍ਰੋਬਲਮ ਠੀਕ ਹੋ ਜਾਏਗੀ। ਤੁਸੀਂ ਖੱਟੀਆਂ ਚੀਜ਼ਾਂ, ਬੈਂਗਣ, ਦਾਲ ਮਸੂਰ, ਸਿਰੀ ਪਾਏ, ਅੰਡਾ, ਮੱਛਲੀ, ਖਜੂਰ ਤੇ ਡਰਾਈ ਫਰੂਟਸ ਨਹੀਂ ਖਾਣੇ। ਸਬਜ਼ੀਆਂ, ਫਲ ਤੇ ਦੁੱਧ, ਦਹੀਂ ਤੁਹਾਡੇ ਲਈ ਮੁਫੀਦ ਹੈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ, ਜਿਹੜੀ ਇਸ ਬਿਮਾਰੀ ਦਾ ਹਤਮੀ ਤੇ ਮੁਸਤਕਿਲ ਇਲਾਜ ਸਮਝੀ ਜਾਂਦੀ ਹੈ। ਤੁਸੀਂ ਹਸਬੇ ਜ਼ਰੂਰਤ, ਹਸਬੇ ਹਦਾਇਤ ਇਹ ਦਵਾਈ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਹਰ ਕਿਸਮ ਦੀ ਕਮਜ਼ੋਰੀ ਦੂਰ ਹੋ ਜਾਏਗੀ ਤੇ ਤੁਸੀਂ ਆਪਣੇ ਬਦਨ ਵਿੱਚ ਚੁਸਤੀ ਤੇ ਤਵਾਨਾਈ ਮਹਿਸੂਸ ਕਰੋਗੇ।
1: ਜੀ ਮੋਹਤਰਮ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਜੇ। ਸੁਲੇਮਾਨ ਸਾਹਿਬ, ਇਹ ਗੱਲ ਤੇ ਬੜੀ ਹੈਰਾਨੀ ਵਾਲੀ ਹੈ
2: ਜੀ ਜੀ
1: ਕਿ ਇਹਨਾਂ ਨੂੰ ਜ਼ਾਫਰਾਨ ਨਾਲ ਵੀ ਫਾਇਦਾ ਨਹੀਂ ਹੋਇਆ, ਇਹਦੀ ਕੀ ਵਜ੍ਹਾ?
2: ਸਹਿਮਾ ਜੀ, ਜ਼ਾਫਰਾਨ ਦਾ ਇਹ ਮਤਲਬ ਨਹੀਂ ਕਿ ਇਹਨੂੰ ਬਿਲਾ ਸੋਚੇ ਸਮਝੇ ਇਸਤੇਮਾਲ ਕੀਤਾ ਜਾਏ ਜਾਂ ਕਰਾਇਆ ਜਾਏ।
1: ਅੱਛਾ,
2: ਹਾਂ ਜੀ, ਬਿਮਾਰੀ ਦੀ ਮੁਕੰਮਲ ਤਸ਼ਖੀਸ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜ਼ਾਫਰਾਨ ਇਸਤੇਮਾਲ ਕਰਾਇਆ ਜਾਏ ਕਿ ਨਹੀਂ। ਹਰ ਮਰੀਜ਼ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਹੁੰਦੀ।
1: ਬਿਲਕੁਲ,
2: ਅਗਰ ਤਬੀਅਤ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਤੇ ਫਿਰ ਜ਼ਾਫਰਾਨ ਬਿਲਕੁਲ ਫਾਇਦਾਮੰਦ ਨਹੀਂ ਸਾਬਤ ਹੋਏਗਾ। ਐਸੇ ਲਈ ਵਸੀਮ ਸਾਹਿਬ ਨੂੰ ਜ਼ਾਫਰਾਨ ਵੀ ਮੌਜੂਦ ਜਿਹੜੀ ਹੈ ਨਾ, ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਇਆ।
1: ਅੱਛਾ, ਯਾਨੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਹੋਈ।
2: ਜੀ ਜੀ,
1: ਤੇ ਬਸ ਜ਼ਾਹਿਰ ਹੈ ਲਾਮਾ ਤੇ ਜ਼ਾਫਰਾਨ ਇਸਤੇਮਾਲ ਕਰਾਇਆ ਗਿਆ। ਇਸ ਲਈ ਕਹਿੰਦੇ ਨੇ ਕਿ ਮੁਕੰਮਲ ਤਸ਼ਖੀਸ ਦੇ ਬਗੈਰ ਹੋਣ ਵਾਲਾ ਇਲਾਜ ਖਤਰਨਾਕ ਹੁੰਦਾ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਫੁਰਕਾਨ ਜ਼ੈਦੀ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ, ਮੈਨੂੰ ਅੱਡੀਆਂ 'ਚ ਬਹੁਤ ਦਰਦ ਹੁੰਦਾ, ਸਵੇਰ ਦੇ ਟਾਈਮ 'ਤੇ ਮੈਂ ਪੈਰ ਜ਼ਮੀਨ 'ਤੇ ਵੀ ਨਹੀਂ ਰੱਖ ਸਕਦਾ ਕਿਉਂਕਿ ਬਹੁਤ ਦਰਦ ਹੁੰਦਾ, ਫਿਰ ਥੋੜ੍ਹੀ ਦੇਰ ਬਾਅਦ ਹਲਕਾ ਹਲਕਾ ਟੁਰਨਾ ਵਾਂ ਅਤੇ ਦਰਦ 'ਚ ਕੁਝ ਕਮੀ ਹੁੰਦੀ ਹੈ। ਸੁਲੇਮਾਨ ਸਾਹਿਬ, ਦਵਾਈ ਪਾਰਸਲ ਕਰ ਦਿਓ।
2: ਫੁਰਕਾਨ ਭਾਈ, ਇਹ ਅਲਾਮਤ ਯੂਰਿਕ ਐਸਿਡ ਦੀ ਜ਼ਿਆਦਤੀ ਦਾ ਨਤੀਜਾ ਹੈ, ਲਿਹਾਜ਼ਾ ਤੁਸੀਂ ਸੁਰਖ ਗੋਸ਼ਤ ਯਾਨੀ ਗਾਏ ਤੇ ਬੱਕਰੇ ਦਾ ਗੋਸ਼ਤ, ਕਲੇਜੀ, ਗੁਰਦੇ, ਚਨੇ, ਮਟਰ ਤੋਂ ਪਰਹੇਜ਼ ਕਰੋ। ਨਰਮ ਸ਼ੂਜ਼ ਅਤੇ ਨਰਮ ਚੱਪਲ ਦਾ ਇਸਤੇਮਾਲ ਕਰੋ। ਅੱਡੀਆਂ 'ਤੇ ਰੋਗਨੇ ਜ਼ੈਤੂਨ, ਰੋਗਨੇ ਅਲਸੀ ਜਾਂ ਮਿੱਠੇ ਤੇਲ ਦੀ ਮਾਲਿਸ਼ ਕਰਕੇ ਰਾਤ ਨੂੰ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰੋ। ਅਤੇ ਯਾਦ ਰੱਖੋ ਕਿ ਅਗਰ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਨਾ ਕੀਤੀ ਤਾਂ ਇਹ ਤਕਲੀਫ ਜੋੜਾਂ, ਬਿਲਖਸੂਸ ਗੋਡਿਆਂ ਨੂੰ ਵੀ ਮੁਤਾਸਰ ਕਰੇਗੀ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਆਪਣੀ ਖਾਸ ਤਸੀਰ ਦੇ ਜ਼ਰੀਏ ਜਿਸਮ ਵਿੱਚ ਮੌਜੂਦ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਆਇੰਦਾ ਵੀ ਯੂਰਿਕ ਐਸਿਡ ਦੇ ਪ੍ਰੋਪਰ ਅਖਰਾਜ ਨੂੰ ਯਕੀਨੀ ਬਣਾਏਗੀ। ਮੇਰੇ ਭਾਈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਫੁਰਕਾਨ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਜੀ ਮੁਕੰਮਲ ਤੌਰ 'ਤੇ। ਸੁਲੇਮਾਨ ਸਾਹਿਬ, ਬਹੁਤ ਜ਼ਿਆਦਾ ਈਮੇਲ ਵੀ ਬਾਕੀ ਨੇ, SMS ਵੀ ਬਾਕੀ ਨੇ, ਔਰ ਸਵਾਲਾਂ ਵੀ ਮੇਰੇ ਦਿਨ 'ਚ ਬਹੁਤ ਸਨ, ਲੇਕਿਨ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਕ, ਲਿਹਾਜ਼ਾ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਮਸਰੂਫੀਆਤ ਨੂੰ ਰੋਕ ਕੇ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ, ਸਾਡਾ ਮਾਣ ਵਧਾਉਂਦੇ ਹੋ ਅਤੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਰਹਿਨੁਮਾਈ ਫਰਾਹਮ ਕਰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਮੈਂ ਤੁਹਾਡਾ SMS ਈਮੇਲ ਭੇਜਣ ਵਾਲੇ ਸਾਰੇ ਭੈਣ ਭਰਾਵਾਂ ਦਾ ਅਤੇ ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਮੁਲਕ ਦੀ ਨਾਮਵਰ ਤਿੱਬੀ ਹਸਤੀ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਤੁਸੀਂ ਆਪ ਵੀ ਮਿਲ ਸਕਦੇ ਹੋ ਅਤੇ ਆਪਣੀ ਬਿਮਾਰੀ ਬਾਰੇ ਭਰਪੂਰ ਮਾਲੂਮਾਤ ਅਤੇ ਰਹਿਨੁਮਾਈ ਹਾਸਲ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਸ ਦੇ ਨਾਲ ਹੀ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ। ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਕਰਾਂਗੇ। ਰੱਬ ਰਾਖਾ।
3: there's music and then there's magic. One Above FM 101.

0: शुक्रिया, आपने FM 101 ट्यून किया।
1: ਮੇਰੇ ਸੋਹਣੇ ਭੈਣ ਭਰਾਓ ਤੇ ਬਜ਼ੁਰਗੋ, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਈਮੇਲ ਤੇ SMS ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਉਮੀਦ ਕਰਦੀ ਹੈ ਕਿ ਤੁਸੀਂ ਮੈਨੂੰ ਉਡੀਕ ਰਹੇ ਹੋਵੋਗੇ ਕਿਉਂਕਿ ਮੈਂ ਹੀ ਤੁਹਾਡੇ ਤਿੱਬੀ ਮਸਾਇਲ ਹੱਲ ਕਰਨ ਵਾਸਤੇ ਤੁਹਾਡੀ ਮੁਲਾਕਾਤ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਕਰਾਉਂਦੀ ਹਾਂ। ਸੋਹਣੇ ਭੈਣ ਭਰਾਓ, ਫਿਕਰ ਨਾ ਕਰੋ, ਕਿਉਂਕਿ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਮੋਹਤਰਮ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਰੱਖਦੇ ਨੇ, ਜਿਹੜੇ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਉਸ ਤੋਂ ਪਹਿਲਾਂ ਕਿ ਤੁਹਾਡੀਆਂ ਮੈਂ ਈਮੇਲ SMS ਦਾ ਸਿਲਸਿਲਾ ਸ਼ੁਰੂ ਕਰਾਂ, ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਤੁਸੀਂ ਐਕਟਿਵ ਹੋ ਜਾਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਐਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਅਤੇ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ। ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ।
2: ਸਹਿਮਾ ਜੀ, ਇਹ ਤਾਂ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਹੋ।
1: ਜੀ, ਬਹੁਤ ਮਿਹਰਬਾਨੀ। ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਅੱਜ ਵੀ ਬਹੁਤ ਜ਼ਿਆਦਾ ਈਮੇਲ ਅਤੇ SMS ਮੇਰੇ ਕੋਲ ਮੌਜੂਦ ਨੇ ਔਰ ਮੈਂ ਚਾਹੁੰਦੀ ਹਾਂ ਕਿ ਟਾਈਮ ਜ਼ਰਾ ਵੀ ਨਾ ਜ਼ਾਇਆ ਹੋਵੇ ਅਤੇ ਅਸੀਂ ਡਾਇਰੈਕਟ ਮੇਲਸ ਦੀ ਤਰਫ ਨਿਕਲੀਏ, ਕੀ ਕਹਿੰਦੇ ਹੋ?
2: ਜੀ ਜੀ, ਬਿਲਕੁਲ ਠੀਕ।
1: ਸਾਨੂੰ ਸਭ ਤੋਂ ਪਹਿਲੇ ਜਿਹੜੀ ਮੇਲਸ ਆਈ ਹੈ ਉਹ ਆਰਿਫ ਕਯੂਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਸ਼ਾਦੀ ਤੋਂ ਪਹਿਲਾਂ ਟਾਈਫਾਇਡ ਬੁਖਾਰ ਹੋਇਆ ਸੀ, ਮੈਂ ਇਲਾਜ ਕਰਵਾਇਆ ਤੇ ਠੀਕ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਤੁਹਾਨੂੰ ਰਿਪੋਰਟਸ ਕਰ ਰਿਹਾ ਹਾਂ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਮੇਰੀ ਬਿਮਾਰੀ ਠੀਕ ਹੋ ਸਕਦੀ ਹੈ।
2: ਔਰ ਭਾਈ, ਸਾਡਾ ਈਮਾਨ ਹੈ ਕਿ ਬਿਮਾਰੀ ਕੋਈ ਵੀ ਹੋਵੇ ਉਹਨਾਂ ਕਾਬਲੇ ਇਲਾਜ ਨਹੀਂ ਹੁੰਦੀ, ਕਿਉਂਕਿ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਖੁਦਾ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿੰਦੀ ਦਵਾ ਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਮੈਂ ਤੇ ਇਹ ਨਹੀਂ ਕਵਾਂਗਾ ਕਿ ਤੁਹਾਡੀ ਬਿਮਾਰੀ ਲਾ ਇਲਾਜ ਹੈ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਰਿਪੋਰਟਸ ਵੇਖੀਆਂ ਨੇ, ਇਹ ਕੋਈ ਪਰੇਸ਼ਾਨੀ ਵਾਲਾ ਮਸਲਾ ਨਹੀਂ, ਲਿਹਾਜ਼ਾ ਇਹਦੇ ਤੇ ਪੂਰੀ ਤਵੱਜੋ ਨਾਲ ਕਾਬੂ ਪਾਇਆ ਜਾ ਸਕਦਾ ਹੈ।
1: ਬਿਲਕੁਲ ਬਿਲਕੁਲ,
2: ਬਸ ਤੁਸੀਂ ਫੌਰਨ ਹੀ ਇਲਾਜ ਵੱਲ ਤਵੱਜੋ ਸ਼ੁਰੂ ਕਰਾਓ ਤੇ ਸੋਹਣੇ ਰੱਬ ਤੇ ਭਰੋਸਾ ਰੱਖੋ, ਕੁਛ ਹਫ਼ਤੇ ਇਲਾਜ ਤੋਂ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ,
2: ਤੇ ਸੋਹਣਾ ਰੱਬ ਤੁਹਾਨੂੰ ਇਨਸ਼ਾਅੱਲਾ ਸਾਬੇ ਔਲਾਦ ਕਰੇਗਾ।
1: ਜੀ ਇਨਸ਼ਾਅੱਲਾ ਤਾਲਾ, ਕਿਉਂ ਨਹੀਂ। ਜੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਤੁਸੀਂ ਸੁਣਿਆ, ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਤੁਹਾਡੇ ਇਖਤਿਆਰ ਵਿੱਚ ਹੈ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਖੁਰਾਕ ਦੁਸ਼ਮਣੀ ਤੇ ਮਬਨੀ ਜਿਹੜਾ ਹੈਗਾ ਉਹ ਸਾਨੂੰ ਇਫਤਖਾਰ ਭੱਟ ਸਾਹਿਬ ਨੇ ਤਹਿਰੀਰ ਕੀਤਾ।
2: ਜੀ ਜੀ,
1: ਲਿਖਦੇ ਨੇ ਕਿ ਮੋਹਤਰਮ ਪ੍ਰੋਫੈਸਰ ਸਾਹਿਬ, ਮੇਰਾ ਮੈਦਾ ਅਲਹਮਦੁਲਿਲਾ ਬਹੁਤ ਠੀਕ ਹੈ, ਮੈਨੂੰ ਭੁੱਖ ਬਹੁਤ ਲੱਗਦੀ ਹੈ ਤੇ ਖੂਬ ਖਾਣਾ ਵਾਂ, ਤੇ ਜੇ ਨਾ ਖਾਵਾਂ ਤੇ ਇੰਜ ਲੱਗਦਾ ਹੈ ਕਿ ਕਮਜ਼ੋਰੀ ਨਾਲ ਡਿੱਗ ਪਵਾਂਗਾ। ਸੁਲੇਮਾਨ ਸਾਹਿਬ, ਮਸਲਾ ਇਹ ਹੈ ਕਿ ਇੰਨਾ ਖਾਣ ਪੀਣ ਦੇ ਬਾਵਜੂਦ ਮੈਨੂੰ ਜਿਸਮ ਵਿੱਚ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਹੈ, ਲੱਤਾਂ ਤੇ ਮੋਢੇ ਦਰਦ ਕਰਦੇ ਨੇ ਤੇ ਨੀਂਦ ਪੂਰੀ ਤਰ੍ਹਾਂ ਨਹੀਂ ਆਉਂਦੀ। ਸੁਲੇਮਾਨ ਸਾਹਿਬ, ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕਮਜ਼ੋਰੀ ਦੂਰ ਹੋ ਜਾਏ। ਜੀ
2: ਮੋਹਤਰਮ ਇਫਤਖਾਰ ਸਾਹਿਬ, ਜ਼ਿਆਦਾ ਖਾਣਾ ਸਿਹਤਮੰਦੀ ਦੀ ਅਲਾਮਤ ਨਹੀਂ ਹੁੰਦੀ, ਬਲਕਿ ਸਿਹਤਮੰਦੀ ਇਹ ਵੇ ਕਿ ਇਤਦਾਰ ਨਾਲ ਖਾਈ ਹੋਈ ਗਜ਼ਾ ਜਿਸਮ ਨੂੰ ਤਵਾਨਾ ਕਵੀ ਤੇ ਚੁਸਤ ਰੱਖੇ।
1: ਬੇਸ਼ੱਕ,
2: ਤੁਸੀਂ ਆਪ ਸੋਚੋ ਕਿ ਇਜ਼ਾਫੀ ਖੁਰਾਕ ਦੇ ਬਾਵਜੂਦ ਤੁਸੀਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਜਿਹਦਾ ਮਤਲਬ ਇਹ ਵੇ ਕਿ ਤੁਸੀਂ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੋ। ਮੇਰੇ ਭਾਈ, ਜ਼ਿਆਦਾ ਭੁੱਖ ਲੱਗਣਾ ਮੈਦੇ ਦੀ ਸਿਹਤਮੰਦੀ ਨਹੀਂ, ਬਲਕਿ ਜ਼ਿਆਦਾ ਭੁੱਖ ਲੱਗਣਾ ਸ਼ੂਗਰ ਦੀ ਅਹਿਮ ਅਲਾਮਤ ਹੈ। ਲਿਹਾਜ਼ਾ ਤੁਸੀਂ ਖੁਰਾਕ ਤੇ ਤਵੱਜੋ ਛੱਡ ਕੇ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਾਓ, ਨਾਸ਼ਤੇ ਤੋਂ ਪਹਿਲੇ ਤੇ ਨਾਸ਼ਤੇ ਦੇ 2 ਘੰਟੇ ਬਾਅਦ ਵਾਲਾ ਸ਼ੂਗਰ ਟੈਸਟ ਜ਼ਰੂਰੀ ਹੈ।
1: ਜੀ
2: ਮੇਰੇ ਭਾਈ, ਤੁਸੀਂ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਇਹ ਤੁਹਾਡੀ ਬਿਮਾਰੀ ਇਬਤਦਾਈ ਸਟੇਜ 'ਤੇ ਵੇ, ਜਿਹੜੀ ਇਨਸ਼ਾਅੱਲਾ ਚੰਦ ਦਿਨਾਂ ਦੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਕੰਟਰੋਲ ਹੋ ਜਾਏਗੀ। ਬਸ ਤੁਸੀਂ ਫੌਰਨ ਟੈਸਟ ਕਰਾਓ, ਰੋਜ਼ਾਨਾ 45 ਮਿੰਟ ਵਾਕ ਕਰੋ ਅਤੇ ਮਿੱਠੀ ਅਤੇ ਨਿਸ਼ਾਸਤਾ ਦਾ ਰਗਦਾਓ ਅਤੇ ਪਰਹੇਜ਼ ਕਰੋ। ਬਾਕੀ ਇਹਤਿਆਤੀ ਤਦਾਬੀਰ ਅਤੇ ਗਜ਼ਾਈ ਤਰਤੀਬ ਤੁਹਾਡੀ ਰਿਪੋਰਟ ਤੋਂ ਬਾਅਦ ਦੱਸਾਂਗਾ
1: ਇਨਸ਼ਾਅੱਲਾ ਤਾਲਾ ਜੀ। ਭਾਈ ਸਾਹਿਬ ਤੁਸੀਂ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਸ਼ੋਰਟ ਬ੍ਰੇਕ ਇੱਕ ਛੋਟੀ ਜਿਹੀ ਆ ਰਹੀ ਹੈ, ਤੁਸੀਂ ਥੋੜ੍ਹਾ ਜਿਹਾ ਵੇਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਨੰਬਰ ਅਤੇ ਐਡਰੈਸ ਲਿਖਵਾ ਦਾਂ।
2: ਠੀਕ।
1: ਸੋਹਣੇ ਭੈਣ ਭਰਾਵੋ, ਬਿਮਾਰੀ ਅਤੇ ਸਿਹਤ ਜ਼ਿੰਦਗੀ ਦੇ ਨਾਲ ਨਾਲ ਹੈ। ਅੱਲਾ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਅਤੇ ਪਰੇਸ਼ਾਨੀ ਛੱਡੋ, ਬਲਕਿ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਮੈਂ ਪੇਸ਼ ਕਰਨੀ ਆ ਤੁਹਾਡੀ ਬਾਕੀ ਈਮੇਲਸ ਤੇ SMS। ਸੁਲੇਮਾਨ ਸਾਹਿਬ, ਅਗਲਾ ਜਿਹੜੀ ਮੇਲ ਹੈਗੀ ਉਹ ਸਾਨੂੰ ਫਾਰੂਕ ਤਨਵੀਰ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ।
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਸਾਈਕਲਿੰਗ ਦਾ ਬਹੁਤ ਸ਼ੌਕ ਹੈ ਤੇ ਮੈਂ ਇਹਦੇ ਕਈ ਮੁਕਾਬਲੇ ਵੀ ਜਿੱਤ ਚੁੱਕਿਆ ਵਾਂ। ਮਸਲਾ ਇਹ ਵੇ ਕਿ ਮੈਂ ਆਪਣੇ ਆਪ ਨੂੰ ਜਿਸਮਾਨੀ ਤੌਰ ਤੇ ਫਿੱਟ ਰੱਖਣ ਲਈ ਇੱਕ ਫੂਡ ਸਪਲੀਮੈਂਟ ਇਸਤੇਮਾਲ ਕੀਤਾ ਸੀ।
2: ਅੱਛਾ।
1: ਉਹਦੇ ਨਾਲ ਵਕਤੀ ਤੌਰ ਤੇ ਮੇਰੇ ਜਿਸਮ ਵਿੱਚ ਬੇਹੱਦ ਐਨਰਜੀ ਤੇ ਕੁਵਤ ਆ ਗਈ, ਲੇਕਿਨ ਇੱਕ ਮਹੀਨੇ ਦੇ ਬਾਅਦ ਮੇਰੀ ਭੁੱਖ ਖਤਮ ਹੋ ਗਈ। ਹਰ ਵੇਲੇ ਸੁਸਤੀ ਤੇ ਜਿਸਮਾਨੀ ਕਮਜ਼ੋਰੀ ਮਹਿਸੂਸ ਹੋਣ ਲੱਗ ਪਈ। ਥੋੜੀ ਜਿਹੀ ਪ੍ਰੈਕਟਿਸ ਤੋਂ ਬਾਅਦ ਜਿਸਮ ਥੱਕ ਜਾਂਦਾ ਸੀ। ਉਸ ਤੋਂ ਬਾਅਦ ਮੈਂ ਯੂਰਨ ਵਿੱਚ ਵੀ ਪ੍ਰੋਬਲਮ ਮਹਿਸੂਸ ਕੀਤੀ। ਸੁਲੇਮਾਨ ਸਾਹਿਬ, ਮੈਂ ਇੱਕ ਹਕੀਮ ਸਾਹਿਬ ਤੋਂ ਇਲਾਜ ਤੇ ਕਰਾਇਆ ਸੀ, ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ। ਤੇ ਹੁਣ ਤੁਹਾਡੀ ਸ਼ੋਹਰਤ ਸੁਣ ਕੇ ਮੈਂ ਇਹ ਮੇਲ ਤਹਿਰੀਰ ਕੀਤੀ ਹੈ। ਸੁਲੇਮਾਨ ਸਾਹਿਬ, ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਕਮਜ਼ੋਰੀ ਦੀ ਵਜ੍ਹਾ ਨਾਲ ਮੈਂ ਸਾਈਕਲਿੰਗ ਵੀ ਨਹੀਂ ਕਰ ਸਕਦਾ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਮੇਰੇ ਵਾਸਤੇ ਪਾਰਸਲ ਕਰ ਦਿਓ।
2: ਬੇਟਾ ਜੀ, ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਵਾਰੀ ਇਹ ਗੁਜ਼ਾਰਿਸ਼ ਕੀਤੀ ਹੈ ਕਿ ਮੁਆਲਜ ਦੇ ਮਸ਼ਵਰੇ ਦੇ ਬਗੈਰ ਇਹੋ ਜਿਹੀ ਕੋਈ ਚੀਜ਼ ਇਸਤੇਮਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਅਮੂਮਨ ਇਹਦੇ ਮਨਫੀ ਅਸਰਾਤ ਜ਼ਾਹਰ ਹੁੰਦੇ ਨੇ। ਬੇਟਾ ਜੀ, ਅਲਾਮਤ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਦੇ ਨਾਲ ਨਾਲ ਯੂਰਨ ਵਿੱਚ ਗੈਰ ਤਬਈ ਅਜਦਾਦ ਦੀ ਪ੍ਰੋਬਲਮ ਵੀ ਹੈ ਅਤੇ ਯਾਦ ਰੱਖੋ ਕਿ ਇਹ ਪ੍ਰੋਬਲਮ ਜਿਸਮ ਨੂੰ ਬਹੁਤ ਤੇਜ਼ੀ ਨਾਲ ਵੀਕ ਕਰਦੀ ਹੈ, ਲਿਹਾਜ਼ਾ ਇਲਾਜ ਵਿੱਚ ਗਫਲਤ ਨਹੀਂ ਕਰਨੀ ਚਾਹੀਦੀ। ਬੇਟਾ ਜੀ, ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਲੀਵਰ ਫੰਕਸ਼ਨ ਨੂੰ ਦਰੁਸਤ ਕਰੇਗੀ ਅਤੇ ਦੂਜੀ ਯੂਰਨ ਵਿੱਚ ਗੈਰ ਤਬਈ ਅਜਦਾਦ ਨੂੰ ਰੋਕੇਗੀ, ਜਿਹਦੇ ਬਾਅਦ ਤੁਹਾਡੇ ਦੋਨੋਂ ਮਸਲੇ ਬਿਲਕੁਲ ਠੀਕ ਹੋ ਜਾਣਗੇ ਅਤੇ ਇਨਸ਼ਾਅੱਲਾ ਤੁਸੀਂ ਆਪਣੇ ਜਿਸਮ ਵਿੱਚ ਇੱਕ ਹੈਰਤ ਅੰਗੇਜ਼ ਕੁਵਤ, ਤਵਾਨਾਈ ਅਤੇ ਚੁਸਤੀ ਮਹਿਸੂਸ ਕਰੋਗੇ।
1: ਜੀ ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਸਿਰਫ਼ ਅਤੇ ਸਿਰਫ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਨੂੰ ਤਾਂ ਹੈਰਾਨੀ ਹੈ ਕਿ ਲੋਕ ਕਿੰਨੀ ਬਹਾਦਰੀ ਨਾਲ ਇਹੋ ਜਿਹੀ ਚੀਜ਼ ਇਸਤੇਮਾਲ ਕਰ ਲੈਂਦੇ ਨੇ ਜਿਹਦੇ ਬਾਰੇ ਇਲਮ ਹੀ ਨਹੀਂ ਕਿ ਇਹ ਸਿਹਤ ਲਈ ਚੰਗਾ ਹੈ ਜਾਂ ਬੁਰਾ।
2: ਸਹਿਮਾ ਜੀ, ਇਹ ਬਹਾਦਰੀ ਨਹੀਂ ਬਲਕਿ ਇਹ ਕੰਮ ਇਲਮੀ ਹੈ ਕਿ ਮੁਆਲਜ ਦੇ ਮਸ਼ਵਰੇ ਬਗੈਰ ਕੋਈ ਚੀਜ਼ ਇਸਤੇਮਾਲ ਕੀਤੀ ਜਾਏ।
1: ਇਹ ਕੰਮ ਅਮਲੀ ਤੇ ਬਹੁਤ ਖਤਰਨਾਕ ਚੀਜ਼ ਹੈ। ਸੁਲੇਮਾਨ ਸਾਹਿਬ, ਮੇਰਾ ਮਸ਼ਵਰਾ ਹੈ ਕਿ ਤਿੱਬੀ ਸ਼ਊਰ ਬੇਦਾਰ ਕਰਨ ਲਈ, ਕੰਮ ਇਲਮੀ ਨੂੰ ਦੂਰ ਕਰਨ ਲਈ ਤਾਲੀਮੇ ਬਾਲਗਾਂ ਦੀ ਕਲਾਸਿਸ ਸ਼ੁਰੂ ਹੋਣੀਆਂ ਚਾਹੀਦੀਆਂ। ਸੁਲੇਮਾਨ ਸਾਹਿਬ, ਅਗਲੀ SMS ਜਿਹੜੀ ਸਾਨੂੰ ਕੈਸਰ ਸ਼ੇਖ ਸਾਹਿਬ ਨੇ ਤਹਿਰੀਰ ਕੀਤੀ ਹੈ, ਲਿਖਦੇ ਨੇ ਕਿ ਜਨਾਬ ਅਲੀ, ਮੋਟਾਪਾ ਮੇਰੇ ਲਈ ਇੱਕ ਸਿਆਪਾ ਬਣ ਗਿਆ। ਲਓ ਜੀ, ਮੈਨੂੰ ਤੇ ਮੇਰੇ ਨਾਪ ਦੇ ਕੱਪੜੇ ਵੀ ਨਹੀਂ ਮਿਲਦੇ। ਸੁਲੇਮਾਨ ਸਾਹਿਬ, ਮੈਂ ਬੇਹੱਦ ਡਾਇਟਿੰਗ ਵੀ ਕੀਤੀ ਹੈ ਜਿਹਦੇ ਨਾਲ ਇੱਕ ਮਹੀਨੇ 'ਚ 1 ਕਿਲੋ ਵਜ਼ਨ ਘੱਟ ਹੋਇਆ, ਲੇਕਿਨ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ। ਸੁਲੇਮਾਨ ਸਾਹਿਬ, ਵੈਗਨ ਜਾਂ ਰਿਕਸ਼ੇ 'ਤੇ ਬੈਠਣਾ ਬਹੁਤ ਮੁਸ਼ਕਿਲ ਹੋ ਗਿਆ। ਹਰ ਕੋਈ ਮੈਨੂੰ ਪਤਲਾ ਹੋਣ ਦੀ ਐਡਵਾਈਸ ਕਰਦਾ, ਲੇਕਿਨ ਪਤਲਾ ਹੋਣਾ ਇੱਕ ਖੁਆਬ ਲੱਗਦਾ ਹੈ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਅਤੇ ਮੇਰੀ ਉਮਰ 36 ਸਾਲ ਹੈ।
2: ਕੈਸਰ ਭਾਈ, ਮੋਟਾਪਾ ਤੁਹਾਡੇ ਲਈ ਨਹੀਂ ਬਲਕਿ ਹਰ ਕਿਸੇ ਲਈ ਸਿਆਪੇ ਦਾ ਬਾਇਸ ਬਣਦਾ ਹੈ, ਕਿਉਂਕਿ ਇਹ ਨਾ ਸਿਰਫ ਜਿਸਮ ਨੂੰ ਬਦਨਾਮਾ ਕਰਦਾ ਹੈ ਬਲਕਿ ਇਹਦੀ ਵਜ੍ਹਾ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦਾ ਦਰਦ, ਵਰਮੇ ਜਿਗਰ ਤੇ ਦਿਲ ਦੀ ਬਿਮਾਰੀਆਂ ਹੋ ਜਾਂਦੀਆਂ ਨੇ। ਮੇਰੇ ਭਾਈ, ਡਾਇਟਿੰਗ ਮੋਟਾਪੇ ਦਾ ਇਲਾਜ ਨਹੀਂ ਬਲਕਿ ਅਸਲੀ ਇਲਾਜ ਮੌਜੂ ਦਵਾਈ ਏ, ਜਿਹਦੇ ਨਾਲ ਮੁਨਾਸਿਬ ਮੌਜੂ ਤੇ ਮੌਜੂਦਲ ਖੁਰਾਕ ਦਿੱਤੀ ਜਾਂਦੀ ਏ।
1: ਬਿਲਕੁਲ,
2: ਮੈਂ ਤੁਹਾਡੇ ਲਈ ਜ਼ਰੂਰੀ ਗਜ਼ਾਈ ਅਜਾ ਤੇ ਮੁਸ਼ਤਮਲ ਖੁਰਾਕ ਤਜਵੀਜ਼ ਕੀਤੀ ਏ ਤੇ ਇੱਕ ਨਹਾਇਤ ਮੌਸਰ ਤੇ ਤਜਰਬਾ ਸ਼ੁਦਾ ਦਵਾਈ ਵੀ ਪਾਰਸਲ ਕਰਾਈ ਏ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਤੇ ਪਰਹੇਜ਼ ਤੇ ਅਮਲ ਕਰਨਾ ਏ। ਇਸ ਦਵਾਈ ਦੇ ਨਾਲ ਨਾਲ ਚਰਬੀਲੇ ਅਜਾ ਦੀ ਅਫਜ਼ਾਇਸ਼ ਰੁਕ ਜਾਏਗੀ ਤੇ ਜਿਸਮ ਦੀ ਫਾਲਤੂ ਚਰਬੀ ਜਿਹੜੀ ਤਹਿਲੀਲ ਹੋ ਜਾਏਗੀ ਤੇ ਕਾਬਲੇ ਜ਼ਿਕਰ ਗੱਲ ਇਹ ਵੇ ਕਿ ਵਜ਼ਨ ਘੱਟ ਹੋਣ ਦੇ ਬਾਵਜੂਦ ਨਾ ਤਾਂ ਜਿਸਮਾਨੀ ਕਮਜ਼ੋਰੀ ਹੋਵੇਗੀ ਤੇ ਨਾ ਹੀ ਕਿਸੇ ਕਿਸਮ ਦਾ ਰੀਐਕਸ਼ਨ। ਤੇ ਇਨਸ਼ਾਲਾ ਚੰਦ ਹਫ਼ਤੇ ਇਲਾਜ ਦੇ ਨਾਲ ਤੁਹਾਡਾ ਜਿਸਮ ਦੁਬਲਾ, ਪਤਲਾ, ਫੁਰਤੀਲਾ ਤੇ ਸਮਾਰਟ ਹੋ ਜਾਏਗਾ।
1: ਵਾਹ ਜੀ ਵਾਹ, ਮਾਸ਼ਾਅੱਲਾ, ਇਨਸ਼ਾਲਾ ਤਾਲਾ ਜੀ ਹੋਏਗਾ, ਕਿਉਂ ਨਹੀਂ ਹੋਏਗਾ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਵਾਓ ਤੇ ਇਨਸ਼ਾਲਾ ਤਾਲਾ ਸਮਾਰਟ ਹੋ ਜਾਓ ਤੇ ਆਪਣੀ ਮਰਜ਼ੀ ਦੇ ਕੱਪੜੇ ਪਾਓ। ਸੁਲੇਮਾਨ ਸਾਹਿਬ, ਮੋਟਾਪੇ ਤੋਂ ਮੈਨੂੰ ਵੀ ਬਹੁਤ ਖੌਫ ਆਉਂਦਾ, ਬਲਕਿ ਮੈਂ ਤੇ ਮੋਟਾਪੇ ਦੇ ਖੌਫ ਨਾਲ ਹੀ ਕਮਜ਼ੋਰ ਹੋ ਗਈ ਹਾਂ।
2: ਬਹੁਤ ਅੱਛੀ ਗੱਲ ਹੈ ਸਹਿਮਾ ਜੀ, ਇਹ ਤਾਂ ਮੋਟਾਪੇ ਦਾ ਬੜਾ ਅੱਛਾ ਇਲਾਜ ਹੈ
1: ਜੀ। ਮਿਹਰਬਾਨੀ ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਮਿਸਿਸ ਤਾਰਿਕ ਸਾਹਿਬਾ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ। ਮਸਲਾ ਇਹ ਵੇ ਕਿ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ, ਫੇਸ ਤੇ ਖੁਸ਼ਕੀ ਨਜ਼ਰ ਆਉਂਦੀ ਹੈ ਤੇ ਸਕਿਨ ਬਹੁਤ ਖੁਰਦਰੀ, ਰਫ ਤੇ ਹਾਰਡ ਹੈ। ਮੈਂ ਰੋਜ਼ਾਨਾ ਬਲਾਈ ਵੀ ਇਸਤੇਮਾਲ ਕਰਨੀ ਆ ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਮੈਂ ਹੁਸਨ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਕਰਾਂਗੀ, ਬਸ ਖਿਆਲ ਕਰੋ, ਖਿਆਲ ਕਰੋ।
2: ਮੇਰੀ ਬੇਟੀ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਗੱਲ ਕਹਿ ਰਿਹਾ ਕਿ ਜਦੋਂ ਜਿਸਮ ਦੇ ਅੰਦਰ ਖਿਲਤ ਸੁਦਾ ਦੀ ਅਫਜ਼ਾਇਸ਼ ਜ਼ਿਆਦਾ ਹੋ ਜਾਏ ਤੇ ਉਹਦੇ ਮਨਫੀ ਅਸਰਾਤ ਸਕਿਨ ਤੇ ਜ਼ਾਹਿਰ ਹੁੰਦੇ ਨੇ ਤੇ ਸਕਿਨ ਬਿਲਕੁਲ ਰੁੱਖੀ ਤੇ ਡਰਾਈ ਨਜ਼ਰ ਆਉਂਦੀ ਹੈ, ਇਸ ਹਾਲਤ 'ਚ ਕੋਈ ਵੀ ਕਰੀਮ, ਬਲਾਈ ਵਗੈਰਾ ਇਸਤੇਮਾਲ ਕਰੋ, ਕੋਈ ਫਾਇਦਾ ਨਹੀਂ ਹੁੰਦਾ। ਕਿਉਂਕਿ ਬਿਮਾਰੀ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਮੌਜੂਦ ਹੈ। ਮੇਰੀ ਬੇਟੀ, ਤੁਸੀਂ ਦੁੱਧ, ਦਹੀਂ, ਗੋਸ਼ਤ, ਅੰਡੇ ਜ਼ਿਆਦਾ ਇਸਤੇਮਾਲ ਕਰੋ ਤੇ ਦੂਸਰੇ ਨੰਬਰ 'ਤੇ ਫਲ ਅਤੇ ਸਬਜ਼ੀਆਂ। ਦਿਨ 'ਚ 3 ਵਾਰੀ ਕਿਸੇ ਅੱਛੇ ਸਾਬਣ ਨਾਲ ਆਪਣਾ ਚਿਹਰਾ ਵਾਸ਼ ਕਰੋ, ਕਾਸਮੈਟਿਕ ਦਾ ਜ਼ਿਆਦਾ ਇਸਤੇਮਾਲ ਛੱਡ ਦਿਓ ਅਤੇ ਦਿਨ ਦੇ ਕਿਸੇ ਹਿੱਸੇ 'ਚ ਕਮ ਅਜ਼ ਕਮ 30 ਤੋਂ 40 ਮਿੰਟ ਤੇਜ਼ ਵਾਕ ਕਰੋ। ਬੇਟੀ ਜੀ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੌਸਰ ਅਤੇ ਆਪਣਾ ਮਾਮੂਲੇ ਮਤਲਬ ਨੁਸਖਾ ਤਰਤੀਬ ਦਿੱਤਾ ਹੈ ਜਿਹਦੇ ਨਾਲ ਖਿਲ ਅਤੇ ਸੁਦਾ ਦੀ ਗੈਰ ਤਬਈ ਅਫਜ਼ਾਇਸ਼ ਰੁਕ ਜਾਏਗੀ, ਤਾਜ਼ਾ ਖੂਨ ਦੀ ਅਫਜ਼ਾਇਸ਼ ਹੋਵੇਗੀ, ਜਿਗਰ ਅਤੇ ਮੇਦੇ ਦਾ ਨਿਜ਼ਾਮ ਦਰੁਸਤ ਹੋ ਜਾਏਗਾ ਅਤੇ ਇਨਸ਼ਾਅੱਲਾ ਹੌਲੀ ਹੌਲੀ ਤੁਹਾਡੀ ਸਕਿਨ ਨਰਮ, ਮੁਲਾਇਮ ਅਤੇ ਸ਼ਗੁਫਤਾ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਅੱਲਾ ਦੇ ਫਜ਼ਲ ਓ ਕਰਮ ਨਾਲ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਮੇਲ ਵੀ ਬਾਕੀ ਨੇ, SMS ਵੀ ਬਾਕੀ ਨੇ, ਲੇਕਿਨ ਮੈਂ ਕੀ ਕਰਾਂ, ਪ੍ਰੋਡਿਊਸਰ ਸਾਹਿਬ ਬਾਰ ਬਾਰ ਇਸ਼ਾਰਾ ਕਰ ਰਹੇ ਨੇ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਸਰਗਰਮੀਆਂ ਨੂੰ ਤਰਕ ਕਰਕੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ। ਤੁਹਾਡਾ ਬੇਹੱਦ ਸ਼ੁਕਰੀਆ ਅਤੇ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ ਵੀ, ਸੋਹਣੇ ਭੈਣ ਭਰਾਵਾਂ ਦਾ, ਸਾਰੇ ਸੁਣਨ ਵਾਲਿਆਂ ਦਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608. ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਸੁਣਨ ਵਾਲਿਓ, ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਤੁਹਾਨੂੰ ਆਪਣੀ ਅਮਾਨ 'ਚ ਰੱਖੇ, ਆਪਣੀ ਮੇਜ਼ਬਾਨ ਸਾਹਿਬਾਂ ਨੂੰ ਇਜਾਜ਼ਤ ਦਿਓ, ਰੱਬ ਰਾਖਾ।
3: There's music and then there's magic. One Above FM 101.
4: सुनते रहिए FM 101 101 101.
0: शुक्रिया, आपने FM 101 ट्यून किया।